ਇਹਨੂੰ ਸਾਡੇ ਪਿੱਟੇ ਫਿਰ ਕਰੇਨ ਮਨ ਜੋ ਖਿਚੜੀ ਪਹਿਨ ਕਹੋ ਨਾਨਕ ਸੱਚ ਹੈ ਸੱਚ ਹੋਵੇ ਤਾਂ ਸੱਚ ਹੋਵੇ ਪੜੀ ਚਿੱਤੇ ਸਭ ਕੋ ਦੇਖਣਾ ਤੇਰੀ ਜਿਨਾਏ ਦਾ ਤੇ ਜਿਵੜੀਆਂ ਆਪੇ ਹੀ

ਪੌੜੀ ਚਿੱਟੇ ਅੰਦਰ ਸਭ ਕੋ ਵੇਖਣਾ ਤੇਰੀ ਹੇਰ ਚਲਾਏਂਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਬਠੂ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਏਦਾ ਨਦਰ ਪੱਟੀ ਜੇ ਕਰੇ ਸੁਲਤਾਨ ਨਾ ਕਾਹੋ ਕਰਾਏਂਦਾ ਦਰ ਮੰਗਨ ਪਿਖਣਾ ਪਾਏਦਾ ਦਰ ਮੰਗਨ

ਜੇ ਮਹਾਂ ਦਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ ਚੋਰ ਕਰੇ ਵੱਡੀਆਂ ਹੱਥ ਦੇ ਨਾਲ ਕੇ ਮੁਸੀਏ ਕਰੇ ਨਾਨਕ ਗੈਸੋਂ ਮਿਲੇ ਜੇ ਖੱਟੇ।

ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠਾ ਕਰਪ ਸਾਰਿਆ ਚੀਜ਼ ਕਰ ਮਨ ਪਾਵ ਦੇ ਹਰ ਕੁਛ ਨਾ ਹੀ ਹਾਰਿਆ ਕਰ ਫਰਮਾਇਸ ਕਾਇਆ ਵੇਖ ਮਹਿਲਤ ਮਰ ਵਸਾਰਿਆ ਜਰਿਆਈ ਜੋ ਬਨ ਹਾਰਿਆ ਜਰਿਆਈ ਜੋ ਬਨ ਹਾਰਿਆ ਜਿੱਥੇ ਜਾ

ਜੇ ਕਰ ਸੁਤਕ ਮੰਨਿਆ ਸਭ ਦਾ ਸੁਤਕ ਹੋਏ, ਗੋਹੇ ਤਾਂ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਵ ਹੈ ਜਿਤ ਦਾ ਹਰਿਆ ਸਭ ਕੋਏ, ਸੂਤਕ ਕਿਉਂ ਰੱਖ ਕਰ ਰੱਖੀਏ ਸੁਤ ਪਰ ਸੋਏ, ਨਾਨਕ ਸੁਤਕੇ ਬਿਨਾ ਉਤਰੇ ਗਿਆਨ ਉਤਾਰੇ ਕੋਈ ਮਹਲਾ ਪਹਿਲਾ। ਮਨ ਕਾ ਸੁਤਕ ਲੋਗ ਹੈ ਜੇ ਵਾ ਸੁਤਕ ਕੂੜ, ਅੱਖੀ ਸੁਤਕ ਵੇਖਣਾ ਪਰ ਪ੍ਰੈ ਪਰ ਥਨ ਰੂਪ, ਕੰਨੀ ਸੁਤਕਨ ਪਹਿਲਾ ਤਵਾਰੀ ਖਾਏ ਨਾ ਹੰਸਾਇਆ ਦੁਨੀ ਬਦੇ ਜੰਪੁਰ ਜੈ।

ਪੀਣਾ ਪਵਿੱਤਰ ਹੈ, ਵਿਤਨ ਰਿਤਕ ਸੰਭਾ ਹੈ, ਨਾਨਕ ਜਿਨੀ ਗੁਰਮੁਖ ਬੁਝਿਆ ਨਾ ਸੂਤਕ ਨਾ ਪਾਰੀ ਸਤਿਗੁਰ ਵੱਡਾ ਕਰਸ।

ਮੋੜੀ ਸਤਿਗੁਰੂ ਵਤੇ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਆਈਆਂ ਜਾਂ ਤਿਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਾਲ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੇ ਨੌਨਤ ਪਾਈਆਂ ਸਹਿ ਤੁਠੇ ਨੌਨਤ ਪਾਈਆਂ।

ਪਹਿਲਾ ਸੁੱਚਾ ਪੋਹੇ ਸੁੱਚੇ ਬੈਠਾਏ, ਸੁੱਚੇ ਅੱਗੇ ਰੱਖਿਆ ਮੈਂ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕੇ ਜੀਵਿਆ ਲਗਾ ਪਣ ਸਲੋਕ, ਹੋਥੀ ਜਾਈ ਸਟਿਆ ਕਿਸੇ ਹੋ ਲਗਾ। ਅੰਨ ਦੇਵਤਾ ਪਾਣੀ ਦੇਵਤਾ ਤੇ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਤਿਰਪਤਾ ਹੋਆ ਪਾਪਰੇਤਨ। ਪਾਪੀ ਸਿਓ ਤਨ ਗੱਡਿਆ ਪਈਆਂ ਤਿੱਤ, ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਹੇ।

ਥੋੜੀ ਸਭੋ ਆਖੇ ਆਪਣਾ ਜਿਸ ਨਾਹੀਂ ਸੁਚੁਨ ਕੱਢੀਏ ਪਿਤਾ ਆਪੋ ਆਪਣਾ ਆਪ ਹੀ ਲਿਖਾ ਸੰਡੀਏ ਜਾ ਰਹਿਣਾ ਨਾਹੀਂ ਜਗਤਾਂ ਕਾਇਦ ਗਾਰੀ ਬਹੰਡੀਏ ਮੰਦਾ ਕਿਸ ਨਾ ਆਖੇ ਪਰ ਅੱਖਰ ਇਹੋ ਪੁੱਛੀਏ।

ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਤੀਏ ਮੋਏ ਤੁੱਕਾ ਫਿੱਕੇ ਪਾਏ ਫਿੱਕਾ।

ਅਠ ਤੀਰਥ ਜੇ ਨਵੇ ਪੁੱਤਰ ਨਹੀਂ ਮੇਲ ਜਿਨ ਪਟੰਗਰ ਬਾਹਰ ਗੁਡੜ ਤੇ ਫਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇ ਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਗਰ ਜਾਵੇ ਪਰਵਾਹ ਨਹੀਂ ਕਿਸੇ ਕਰੀ ਬਾਜ ਸੱਚੇ ਨਾ

0: ਤੇਰੀ ਤਾਜ ਸਵਾਰੀ ਹੈ।
1: ਬੜੀਆ ਤਹੀ ਕਰਨਾ ਕਿਉ ਕਲਾ ਤਹੀ ਦੇ ਤਾਰੀ ਹੈ। ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਹੈ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

0: ਪੰਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਾਧਨ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਫ੍ਰੀ ਦੀ ਪੰਜਾਬੀ ਸੇਵਾ ਸੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

0: ਅਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਰੋਕਦਾ ਹੈ। ਇਹ ਦੇਸ਼ ਦੀ ਤਾਕਤ ਨੂੰ ਵੀ ਕਮਜ਼ੋਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਦੇ ਗੰਭੀਰ ਨਤੀਜਿਆਂ ਨੂੰ ਸਮਝਣਾ ਚਾਹੀਦਾ ਹੈ।
1: ਨਸ਼ਾ ਕੇਵਲ ਸਰੀਰ ਕੋ ਨੁਕਸਾਨ ਨਹੀਂ ਪਹੁੰਚਾਤਾ, ਨਸ਼ਾ ਇੱਕ ਮਾਂ ਕੀ ਮੁਸਕਾਨ ਛੀਨ ਲੇਤਾ ਹੈ ਔਰ ਜਬ ਪਰਿਵਾਰ ਮੇਂ ਸਮਾਜ ਮੇਂ ਐਸਾ ਹੋਤਾ ਹੈ ਰਾਸ਼ਟਰ ਕੀ ਸ਼ਕਤੀ ਭੀ ਕਮਜ਼ੋਰ ਪੜ ਜਾਤੀ ਹੈ ਔਰ ਇਸ ਲਈ ਦੁਸ਼ਮਣ ਦੇਸ਼ ਵੀ ਸ਼ੜਯੰਤਰ ਕਰਕੇ ਹਮਾਰੇ ਦੇਸ਼ ਕੇ ਯੁਵਾਓਂ ਕੋ ਇਸ ਨਸ਼ੇ ਕੀ ਲੱਤ ਮੇਂ ਖਿੰਚਨੇ ਕੇ ਲੀਏ ਕੋਈ ਕੋਸ਼ਿਸ਼ ਬਾਕੀ ਨਹੀਂ ਰੱਖਤੇ ਹੈ ਔਰ ਇਸ ਲਈ ਹਮੇਂ ਹਰ ਇੱਕ ਯੁਵਾ ਕੋ ਨਸ਼ੇ ਕੇ ਚੁੰਗਲ ਮੇਂ ਫਸਨੇ ਸੇ ਬਚਾਨਾ ਹੈ।
0: ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਲੱਤ ਨੂੰ ਦੂਰ ਕਰਨ ਲਈ ਸਮੇਂ ਸਿਰ ਮਾਹਿਰਾਂ ਦੀ ਮਦਦ ਅਤੇ ਇਲਾਜ ਲਿਆ ਜਾਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਰਿਵਾਰਾਂ ਨੂੰ ਚੇਤਾਵਨੀ ਦੇ ਸੰਕੇਤਾਂ ਨੂੰ ਛੇਤੀ ਪਛਾਣਨਾ ਚਾਹੀਦਾ ਤੇ ਖੁੱਲੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਕੱਲਾਪਣ, ਅਸਾਧਾਰਨ ਵਿਵਹਾਰ, ਗੱਲਬਾਤ ਤੋਂ ਬਚਣਾ, ਦੇਰ ਰਾਤ ਤੱਕ ਬਾਹਰ ਰਹਿਣਾ ਜਾਂ ਵਾਰ ਵਾਰ ਪੈਸੇ ਮੰਗਣ ਵਰਗੀਆਂ ਆਦਤਾਂ ਨਸ਼ੇ ਦੀ ਲੱਤ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਨੇ। ਉਨ੍ਹਾਂ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਨਸ਼ੇ ਦੀ ਲੱਤ ਦੇ ਖਤਰਿਆਂ ਬਾਰੇ ਨਿਯਮਿਤ ਤੌਰ ਤੇ ਚਰਚਾ ਕਰਨ ਦੀ ਅਪੀਲ ਵੀ ਕੀਤੀ। ਇਸ ਸਮਾਰੋਹ ਚ 28,000 ਥਾਵਾਂ ਤੋਂ 1 ਕਰੋੜ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਪੰਜਾਬ ਵਿਚ ਸੂਬੇ ਦੇ 7 ਵਿਦਿਅਕ ਅਦਾਰਿਆਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਅੱਜ ਨਸ਼ਾ ਮੁਕਤ ਯੁਵਾ ਭਾਰਤ ਸੰਕਲਪ ਅਭਿਆਨ ਵਿਚ ਹਿੱਸਾ ਲਿਆ। ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਜ਼ਿਆਦਾਤਰ ਵਿਦਿਆਰਥੀ, ਜਿਨ੍ਹਾਂ ਵਿਚੋਂ ਬਹੁਤ ਸਾਰੇ NSS ਵਲੰਟੀਅਰ ਵੀ ਸਨ, ਇਸ ਰਾਏ ਦੇ ਸਨ ਕਿ ਨਸ਼ਾ ਮੁਕਤ ਭਾਰਤ ਦੀ ਦਿਸ਼ਾ ਵਿਚ ਵੱਧ ਤੋਂ ਵੱਧ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਲਈ ਅਜਿਹੀਆਂ ਮੁਹਿੰਮਾਂ ਨੂੰ ਉਤਸ਼ਾਹਿਤ ਕਰਨਾ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ।
2: ਮੇਰਾ ਨਾਮ ਸੁਨੰਦਾ ਸ਼ਰਮਾ ਹੈ ਔਰ ਮੈਂ DU ਯੂਨੀਵਰਸਿਟੀ ਕੀ ਛਾਤਰਾ ਹੂੰ, ਸਾਥ ਹੀ ਮੈਂ NSS ਕੀ ਵਲੰਟੀਅਰ ਵੀ ਹੂੰ। ਆਜ ਕਾ ਜੋ ਅਭਿਆਨ ਨਸ਼ਾ ਮੁਕਤ ਯੁਵਾ ਔਰ ਵਿਕਸਿਤ ਭਾਰਤ ਹਮਾਰੇ ਆਦਰਣੀਏ ਸ਼੍ਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੁਆਰਾ ਚਲਾਇਆ ਗਿਆ ਹੈ, ਯੁਵਾ ਹੋਣੇ ਕੇ ਨਾਤੇ ਮੁਝੇ ਐਸਾ ਲਗਤਾ ਹੈ ਕਿ ਇਹ ਸਿਰਫ ਸਰਕਾਰ ਕੀ ਹੀ ਜ਼ਿੰਮੇਦਾਰੀ ਨਹੀਂ ਹੈ ਬਲਕਿ ਇਹ ਹਮ ਸਭ ਕੀ ਜ਼ਿੰਮੇਦਾਰੀ ਹੈ। ਜਬ ਵੀ ਸਰਕਾਰ ਕੋਈ ਅਭਿਆਨ ਚਲਾਤੀ ਹੈ ਤੋ ਇਹ ਹਮ ਸਭ ਕੀ ਜ਼ਿੰਮੇਦਾਰੀ ਹੋਤੀ ਹੈ ਉਸਕੋ ਆਗੇ ਬੜਾਨਾ। ਨਸ਼ਾ ਇੱਕ ਐਸੀ ਚੀਜ਼ ਹੈ ਜੋ ਸਿਰਫ ਹਮਾਰੇ ਆਪਣੇ ਸ਼ਰੀਰ ਕੋ ਨਹੀਂ, ਹਮਾਰੀ ਸਿਹਤ ਕੋ ਨਹੀਂ ਬਲਕਿ ਹਮਾਰੇ ਸਮਾਜ ਕੋ, ਹਮਾਰੇ ਪਰਿਵਾਰ ਕੋ, ਹਮਾਰੇ ਰਿਸ਼ਤੋ ਕੋ, ਸਭ ਕੋ ਬਰਬਾਦ ਕਰਤਾ ਹੈ। ਤੋ ਹਮੇ ਸਮਾਜ ਕੇ ਤੌਰ ਪੇ ਔਰ ਆਪਣੇ ਆਸ ਪਾਸ ਕੇ ਲੋਗੋ ਕੋ ਅਵੇਅਰ ਕਰਨਾ ਚਾਹੀਏ ਕਿ ਨਸ਼ੇ ਸੇ ਦੂਰ ਰਹੇ।
0: ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪਿਊਸ਼ ਸੈਣੀ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਵਿਚ ਨਸ਼ਾ ਮੁਕਤ ਭਾਰਤ ਲਈ ਸੰਕਲਪ ਲਿਆ।
3: ਮਾਈਸੈਲਫ ਪਿਊਸ਼ ਸੈਣੀ, ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹਰਸ਼ਾਦਪੁਰ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਯੋਜਿਤ ਨਸ਼ਾ ਮੁਕਤ ਯੁਵਾ ਅਭਿਆਨ ਦਾ ਹਿੱਸਾ ਬਣਾ, ਜਹਾਂ ਮੈਨੇ ਮੇਰੇ ਦੋਸਤੋ ਔਰ ਮੇਰੇ ਪਿਆਰੇ ਪਾਰਟੀਆਂ ਨੇ ਮਿਲਕਰ ਇੱਕ ਸੰਕਲਪ ਲਿਆ, ਨਸ਼ਾ ਮੁਕਤ ਭਾਰਤ ਕੀ। ਅਬ ਹਮਾਰੀ ਇਹ ਜ਼ਿੰਮੇਦਾਰੀ ਹੈ ਕੇਵਲ ਹਮ ਖੁਦ ਨਹੀਂ ਬਲਕਿ ਆਪਣੇ ਆਸ ਪਾਸ ਕੇ ਲੋਗੋ ਔਰ ਰਿਸ਼ਤੇਦਾਰੋਂ ਕੋ ਵੀ ਇਸ ਮੁਹਿੰਮ ਮੇਂ ਜੋੜੇ ਔਰ ਇੱਕ ਵਿਕਸਿਤ ਭਾਰਤ ਕੀ ਤਰਫ ਆਗੇ ਬੜੇ।
0: ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਲਈ ਨਸ਼ੇ ਵਿਰੁੱਧ ਲੜਾਈ ਵਿਚ ਦੂਜਿਆਂ ਦੀ ਮਦਦ ਕਰਨ ਦੀ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿਖੇ ਨੌਜਵਾਨਾਂ ਨਾਲ ਮਿਲ ਕੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਸ਼ਮੂਲੀਅਤ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਰੋਹ ਵਿਚ ਪ੍ਰੈਜੀਡੈਂਟਸ ਬਾਡੀਗਾਰਡ ਸੋਲਜਰਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਿਜ਼ੋਰਮ ਦੇ ਰਾਜਪਾਲ ਜਨਰਲ VK ਸਿੰਘ ਵੀ ਮੌਜੂਦ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਲਈ ਦੌੜੋ, ਸੈਨਿਕਾਂ ਨਾਲ ਦੌੜੋ ਦੇ ਫਲਸਫੇ ਤੋਂ ਪ੍ਰੇਰਿਤ ਸੋਲਜਰਥਨ ਨਾਗਰਿਕਾਂ ਅਤੇ ਹਥਿਆਰਬੰਦ ਬਲਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਵਿਲੱਖਣ ਮੰਚ ਹੈ। ਇਹ ਸਮਾਗਮ ਦੇਸ਼ ਦੇ ਸੈਨਿਕਾਂ ਦੇ ਸਮਰਪਣ, ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਨਾਗਰਿਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਉਨ੍ਹਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕੁਆਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਪਾਕਿਸਤਾਨ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਭਾਰਤ ਦੇ ਫੈਸਲੇ ਦੇ ਵਿਰੋਧ ਵਿਚ ਹਾਲ ਹੀ ਵਿਚ ਇਸਲਾਮਾਬਾਦ ਚ ਇਕ ਕਾਨਫਰੰਸ ਦਾ ਆਯੋਜਨ ਕੀਤਾ ਸੀ। ਇਕ ਨਿਊਜ਼ ਮੈਗਜ਼ੀਨ ਚ ਪ੍ਰਕਾਸ਼ਿਤ ਇਕ ਲੇਖ ਵਿਚ ਸ੍ਰੀ ਕੁਆਤਰਾ ਨੇ ਸਿੰਧੂ ਜਲ ਸੰਧੀ ਦੇ ਮੁੱਦੇ ਤੇ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣ ਲਈ ਇਕ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣਾ ਅਤੇ ਘਰੇਲੂ ਨਾਕਾਮੀਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣਾ ਆਪਣੀ ਅੰਦਰੂਨੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੀ ਪਾਕਿਸਤਾਨ ਦੀ ਨੀਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖਿਲਾਫ ਤਜਵੀਜ਼ਸ਼ੁਦਾ ਫੌਜੀ ਹਮਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਇਹ ਫੈਸਲਾ ਇਰਾਨ ਅਤੇ ਕੁਝ ਪੱਛਮੀ ਏਸ਼ੀਆਈ ਦੇਸ਼ਾਂ ਦੀ ਬੇਨਤੀ ਤੇ ਗੱਲਬਾਤ ਦਾ ਮੌਕਾ ਦੇਣ ਲਈ ਕੀਤਾ ਗਿਆ ਹੈ। ਇੱਕ ਸੋਸ਼ਲ ਮੀਡੀਆ

ਇਹਨਾਂ ਦੀ ਕੰਜੂਸੀ ਦੀ ਵਜ੍ਹਾ ਨਾਲ ਕੋਈ ਮਜ਼ਦੂਰ ਕਹਿਣੀ ਮਿਲਦਾ ਪਿਆ। ਇਹ ਸੰਦੇਸ਼ਾ ਸੁਣ ਕੇ ਹੁੰਦੇ ਟਿਊ ਨੇ ਆਪਣੇ ਗਾਂਵ ਦੇ ਵੱਡ ਵਡੇਰਿਆਂ ਨਾਲ ਸਲਾਹ ਕੀਤੀ। ਉਹਨਾਂ ਸਭ ਨੇ ਆਖਿਆ ਕਿ ਹਿੰਦੀ ਕੰਜੂਸੀ ਦੀ ਆਦਤ ਛੁਡਾਓ, ਤਾਂ ਹੀ ਸਾਡੀ ਧੀ ਸੁਖੀ ਥੀ ਸੀ। ਹੁਣ ਗਾਂਵ ਵਿਚ ਇਕ ਭਾਸ਼ੀ ਨਾਮ ਦਾ ਛੋਕੜਾ ਰਹਿੰਦਾ ਹੈ। ਉਹ ਬਹੁ ਮਿਹਨਤੀ ਤੇ ਸਮਝਦਾਰ ਹਾਈ। ਉਹਨਾਂ ਸਭ ਨੇ ਹੁਕੂ ਸਰਵਾ ਭੇਜਿਆ। ਭਾਸ਼ੀ ਵੱਜਦਾ ਹੋਇਆ ਉੱਥਾਂ ਆ ਖੜੋਤਾ। ਉਹਨਾਂ ਨੇ ਹੁਕੂ ਦੱਸਿਆ ਕਿ ਉੱਥਾਂ ਤੇਰੀ ਭੈਣ ਦੁਖੀ ਹੈ, ਤੂੰ ਇਵੇਂ ਕਰ, ਤੂੰ ਹੁੰਦੇ ਕੋਲ ਚੱਲਾ ਵਣ ਤੇ ਤੇਕੂ ਆਪਣੀ ਸਮਝਦਾਰੀ ਨਾਲ ਉਹਦੀ ਕੰਜੂਸੀ ਦੀ ਆਦਤ ਵੀ ਛੁਡਾਉਣੀ ਪੋਸੀ। ਸਾਰੀ ਗੱਲ ਸੁਣ ਕੇ ਭਾਸ਼ੀ ਆਪਣੀ ਭੈਣ ਦੇ ਗਾਂਵ ਕੋ ਚੱਲ ਪਿਆ। ਸ਼ਾਮ ਥਿੰਦੇ ਥਿੰਦੇ ਉਹ ਉੱਥਾਂ ਪਹੁੰਚ ਗਿਆ। ਜਿਹੜੇ ਵੇਲੇ ਉਹਨੇ ਛੱਜੂ ਮੱਲ ਦੇ ਘਰ ਦਾ ਪਤਾ ਪੁੱਛਿਆ ਤੇ ਗਾਂਵ ਵਾਲੇ ਨੇ ਉਹਦੇ ਕੋਲ ਪੁੱਛਿਆ ਕਿ ਕਿਹ ਵਾਸਤੇ ਤੂੰ ਛੱਜੂ ਮੱਲ ਕੋ ਮਿਲਣਾ ਚਾਹੁੰਦੇ। ਭਾਸ਼ੀ ਨੇ ਆਖਿਆ ਕਿ ਮੈਂ ਉਹਦੇ ਖੇਤਾਂ ਵਿਚ ਕੰਮ ਕਰਨ ਵਾਸਤੇ ਆਇਆ ਹਾਂ। ਇਹ ਸੁਣ ਕੇ ਹੁਣ ਗਾਂਵ ਵਾਲੇ ਨੇ ਆਖਿਆ, ਉਹ ਤੇ ਬਹੁ ਕੰਜੂਸ ਆਦਮੀ ਹੈ, ਉਹ ਤੇ ਡੇਢ ਵਾਰ ਕੇ ਰੋਟੀ ਵੀ ਕਹਿ ਨਹੀਂ ਦੇਂਦਾ, ਹੋਰ ਨਾ ਹੀ ਮਜ਼ਦੂਰੀ ਪੂਰੀ ਦੇਂਦੇ। ਭਾਸ਼ੀ ਨੇ ਆਖਿਆ, ਕੋਈ ਗੱਲ ਨਹੀਂ, ਤੁਸਾਂ ਮੇਰੇ ਕੋ ਹੁੰਦੇ ਘਰ ਦਾ ਪਤਾ ਦੱਸ ਦੇਵੋ। ਹੁਣ ਗਾਂਵ ਵਾਲੇ ਨੇ ਹੁਕਮ ਛੱਜੂ ਦੇ ਘਰ ਦਾ ਪਤਾ ਦੱਸ ਦਿੱਤਾ। ਭਾਸ਼ੀ ਨੇ ਉੱਥਾਂ ਪਹੁੰਚ ਕੇ ਛੱਜੂ ਕੋ ਆਖਿਆ ਕਿ ਉਹ ਹੁੰਦੇ ਖੇਤਾਂ ਵਿਚ ਕੰਮ ਕਰਨਾ ਚਾਹੁੰਦੇ। ਇਹ ਗੱਲ ਸੁਣ ਕੇ ਛੱਜੂ ਬਹੁ ਖੁਸ਼ ਥੀ ਗਿਆ। ਹੁਕਮ ਵੀ ਕੰਮ ਕਰਨ ਵਾਸਤੇ ਮਜ਼ਦੂਰ ਦੀ ਲੋੜ ਆਈ। ਉਹਨੇ ਆਖਿਆ ਕਿ ਅਗਰ ਤੂੰ ਸਾਰਾ ਸਾਲ ਕੰਮ ਕਰੇ ਸੇ ਤੇ ਤੇਕੂ 100 ਰੁਪਏ ਮਿਲ ਸਨ, ਅਗਰ ਤੂੰ ਸਾਲ ਦੇ ਵਿਚ ਭਰ ਗਿਆ ਤੇ ਤੇਕੂ ਕੋਈ ਪੈਸਾ ਨਾ ਮਿਲ ਸੀ। ਹੁਕੂ ਰਾਵਣ ਵਾਸਤੇ ਇਕ ਕਮਰਾ ਮਿਲ ਸੀ ਤੇ ਪਾਵਣ ਵਾਸਤੇ ਕੱਪੜੇ ਲੱਤੇ ਵੀ ਮਿਲ ਸਨ, ਇਕ ਪੱਤਲ ਚਾਵਲ ਦੁਪਹਿਰ ਕੋ ਤੇ ਇਕ ਪੱਤਲ ਚਾਵਲ ਰਾਤ ਨੂੰ ਖਾਵਣ ਵਾਸਤੇ ਮਿਲ ਸੀ, ਅਗਰ ਤੇਕੂ ਇਹ ਸ਼ਰਤਾਂ ਮਨਜ਼ੂਰ ਹੋਵਣ ਤੇ ਕੱਲ ਸਵੇਰੇ ਤੂੰ ਕੰਮ ਸ਼ੁਰੂ ਕਰ ਦੇ। ਇਹ ਸੁਣ ਕੇ ਭਾਸ਼ੀ ਨੇ ਆਖਿਆ, ਸੇਠ ਜੀ, ਮੇਰੇ ਕੋ ਤੁਹਾਡੀ ਸ਼ਰਤਾਂ ਮਨਜ਼ੂਰ ਹਨ, ਪਰ ਮੇਰੀ ਵੀ ਇਕ ਸ਼ਰਤ ਹੈ ਵੇ। ਮੈਂ ਸਾਲ ਦੇ ਆਖਰ ਵਿਚ 100 ਰੁਪਏ ਕਹਿਣਾ ਗਿਣਸਾਂ, ਮੈਂ ਤੁਹਾਡੇ ਕੋਲੋਂ ਇਕ ਦਾਣਾ ਚਾਵਲ ਦਾ ਤੇ ਇਕ ਦਾਣਾ ਗੇਹੂੰ ਦਾ ਗਿਣਸਾਂ। ਉਹਨਾਂ ਦਾਣਿਆਂ ਕੋ ਵਾਹੁਣ ਵਾਸਤੇ ਤੁਹਾਨੂੰ ਜ਼ਮੀਨ ਡੇਵਣੀ ਪੋਸੀ ਤੇ ਅਗਲੇ ਸਾਲ ਜੋ ਦਾਣੇ ਹੁੰਦੇ ਵਿਚ ਆਸਨ ਉਹਨਾਂ ਕੋ ਵਾਹੁਣ ਵਾਸਤੇ ਜ਼ਮੀਨ ਡੇਵਣੀ ਪੋਸੀ, ਉਹਨਾਂ ਤੇ ਜੋ ਫਸਲ ਆਸੀ ਉਹ ਮੇਰੀ ਮਜ਼ਦੂਰੀ ਹੋ ਸੀ। ਮੇਰੀ ਇਹ ਸ਼ਰਤ ਮਨਜ਼ੂਰ ਹੋਵੇ ਤੇ ਮੈਂ ਕੱਲ ਤੋਂ ਕੰਮ ਸ਼ੁਰੂ ਕਰ ਦੇਣਾ। ਇਹ ਸਾਰੀ ਗੱਲ ਸੁਣ ਕੇ ਸੇਠ ਛੱਜੂ ਮੱਲ ਅੰਦਰ ਹੀ ਅੰਦਰ ਬਹੁ ਖੁਸ਼ ਸੀ ਗਿਆ। ਉਹਨੇ ਸੋਚਿਆ, ਇਹ ਤੇ ਬਹੁ ਮੂਰਖ ਛੋਕੜਾ ਹੈ, ਚਲੋ ਮੇਰੇ 100 ਰੁਪਏ ਮਜ਼ਦੂਰੀ ਵੀ ਬਚ ਗਈ। ਉਹਨੇ ਫੌਰਨ ਹਾਂ ਕਰ ਦਿੱਤੀ ਤੇ ਆਖਣ ਲੱਗਾ ਕਿ ਉਹ ਕੱਲ ਤੋਂ ਕੰਮ ਸ਼ੁਰੂ ਕਰ ਦੇਵੇ। ਅਗਲੇ ਦਿਨ ਤੋਂ ਉਸ ਭਾਸ਼ੀ ਨੇ ਕੰਮ ਸ਼ੁਰੂ ਕਰ ਦਿੱਤਾ। ਜਿਹੜੇ ਵੇਲੇ ਦੁਪਹਿਰ ਥਈ ਤੇ ਉਹ ਕੇਲੇ ਦਾ ਵੱਡਾ ਜਿਹਾ ਪੱਤਾ ਚਾਹ ਕੇ ਰਸੋਈ ਵਿਚ ਖਾਵਣ ਵਾਸਤੇ ਆ ਖੜੋਤਾ। ਸੇਠ ਨੇ ਹੁੰਦੇ ਹੱਥ ਵਿਚ ਏਡਾ ਵੱਡਾ ਪੱਤਲ ਦੇਖ ਕੇ ਪੁੱਛਿਆ, ਤੂੰ ਹੀ ਪੱਤਲ ਵਿਚ ਚਾਵਲ ਖਾਸੇ? ਭਾਸ਼ੀ ਨੇ ਆਖਿਆ, ਇਕ ਪੱਤਲ ਚਾਵਲ ਦੀ ਗੱਲ ਥਈ ਏ ਤੇ ਮੈਂ ਇਕ ਪੱਤਲ ਚਾਵਲ ਹੀ ਖਾਊਂਗਾ, ਇਕ ਪੱਤਲ ਚਾਵਲ ਸੇ ਜ਼ਿਆਦਾ ਕੈਸਾ ਖਾਸਾ। ਸੇਠ ਛੱਜੂ ਮੱਲ ਕੋ ਗੁੱਸਾ ਤੇ ਬਹੁ ਆਇਆ, ਪਰ ਕੀ ਕਰ ਸਕਦਾ ਹਾਈ। ਹਾਈ ਗੱਲ ਤੇ ਭਾਸ਼ੀ ਦੀ ਵੀ ਠੀਕ, ਸੇਠ ਕੋ ਮਨ ਮਾਰ ਕੇ ਹੂੰ ਪੱਤਲ ਵਿਚ ਚਾਵਲ ਪਾਉਣੇ ਪਏ ਤੇ ਬਲਾ ਰਾਤ ਕੋ ਵੀ ਭਾਸ਼ੀ ਉਹ ਪੱਤਲ ਚਾਹ ਕੇ ਆ ਖੜੋਤਾ। ਸੇਠ ਛੱਜੂ ਮੱਲ ਨੇ ਸੋਚਿਆ, ਇਹ ਦੋ ਆਦਮੀਆਂ ਦੇ ਚਾਵਲ ਖਾ ਲੈਂਦੇ ਪਰ ਕੰਮ ਵੀ ਤੇ ਤ੍ਰੈ ਆਦਮੀਆਂ ਦਾ ਕਰੇਂਦੇ, ਕੋਈ ਗੱਲ ਕਹਿ ਨਹੀਂ, ਇਕ ਆਦਮੀ ਦੇ ਚਾਵਲ ਫਿਰ ਵੀ ਬਚ ਲੈਂਦੇ। ਇਹੋ ਗੱਲ ਗਾਂਵ ਵਾਲਿਆਂ ਦੇ ਕੰਨੀ ਪਈ ਤੇ ਉਹ ਆਪਸ ਵਿਚ ਗਾਲੀਆਂ ਕਰਨ ਲੱਗ ਪਏ ਕਿ ਇਹ ਛੋਕੜਾ ਤੇ ਬਹੁਤ ਸਿਆਣਾ ਹੈ, ਜਿਨੇ ਛੱਜੂ ਮੱਲ ਵਰਗੇ ਕੰਜੂਸ ਨੂੰ ਵੀ ਸਿੱਧਾ ਕਰ ਦਿੱਤੇ। ਹੁਣ ਤੇ ਸਾਰੇ ਗਾਂਵ ਵਿਚ ਭਾਸ਼ੀ ਦੀ ਹੀ ਗੱਲਾਂ ਥੀਵਣ ਲੱਗ ਪਈਆਂ। ਭਾਸ਼ੀ ਸੇਠ ਦੇ ਜਿਹੜੇ ਖੇਤ ਵਿਚ ਕੰਮ ਕਰੇਂਦਾ ਹਾਈ, ਉਹਦੇ ਨਾਲ ਵਾਲੇ ਖੇਤ ਵਿਚ ਇਕ ਬਜੁਰਗ ਕਿਸਾਨ ਕੰਮ ਕਰੇਂਦਾ ਹਾਈ। ਉਹ ਬਜੁਰਗ ਕਿਸਾਨ ਦੀ ਕੋਈ ਔਲਾਦ ਕਹਿਣਾ ਹਾਈ, ਉਹ ਬਜੁਰਗ ਕਿਸਾਨ ਕੱਲਾ ਹੀ ਉੱਥਾਂ ਕੰਮ ਕਰੇਂਦਾ ਹਾਈ। ਇਕ ਦਿਨ ਉਹ ਬਜੁਰਗ ਕਿਸਾਨ ਦੋ ਦਿਨ ਖੇਤ ਤੇ ਕੰਮ ਕਰਨ ਨਾ ਆਇਆ ਤੇ ਭਾਸ਼ੀ ਸ਼ਾਮ ਕੋ ਹੁੰਦੇ ਘਰ ਚਲਾ ਗਿਆ। ਉਹਨੇ ਉੱਥਾਂ ਦੇਖਿਆ ਕਿ ਉਹ ਬਜੁਰਗ ਕਿਸਾਨ ਤੇ ਬਿਮਾਰ ਥੀ ਗਏ। ਭਾਸ਼ੀ ਨੇ ਹੁਣ ਕਿਸਾਨ ਕੋ ਆਖਿਆ ਕਿ ਜਦੋ ਤੱਕ ਤੂੰ ਠੀਕ ਕਹਿਣਾ ਥੀ ਸੀ ਉਹ ਹੁੰਦੇ ਖੇਤ ਦੇ ਵਿਚ ਕੰਮ ਕੱਢੇ ਸੀ। ਇਹ ਗੱਲ ਸੁਣ ਕੇ ਕਿਸਾਨ ਬਹੁ ਖੁਸ਼ ਥੀ ਗਿਆ। ਉਹਨੇ ਭਾਸ਼ੀ ਕੋ ਢੇਰ ਸਾਰੀ ਦੁਆਵਾਂ ਦਿੱਤੀ। ਜਿਹੜੇ ਵੇਲੇ ਗਾਂਵ ਵਾਲਿਆਂ ਕੋ ਗੱਲ ਦਾ ਪਤਾ ਲੱਗਿਆ ਤੇ ਸਾਰੇ ਭਾਸ਼ੀ ਦੀ ਵਾਹ ਵਾਹ ਕਰਨ ਲੱਗ ਪਏ।
ਪਰ ਜਿਹੜੇ ਵੇਲੇ ਛੱਜੂ ਮਾਲਕੋਂ ਹੀ ਗਾਲ ਦਾ

0: ਪਤਾ ਚੱਲਿਆ ਤੇ ਉਹਨੂੰ ਬਹੁਤ ਗੁੱਸਾ ਆਇਆ। ਰਾਤ ਨੂੰ ਭਾਸ਼ੀ ਜਿਹੜੇ ਵੇਲੇ ਖੇਤਾਂ ਤੋਂ ਕੰਮ ਕਰਕੇ ਆਇਆ ਤੇ ਉਹਨੇ ਭਾਸ਼ੀ ਨੂੰ ਆਪਣੇ ਕਮਰੇ ਵਿਚ ਸੜਵਾ ਭੇਜਿਆ। ਭਾਸ਼ੀ ਜਿਹੜੇ ਵੇਲੇ ਹੁੰਦੇ ਕਮਰੇ ਵਿਚ ਆਇਆ ਤੇ ਹੁਣੇ ਭਾਸ਼ੀ ਕੋ ਪੁੱਛਿਆ ਕਿ ਹੁਣੇ ਹੁਣ ਬਜ਼ੁਰਗ ਕਿਸਾਨ ਦੇ ਖੇਤ ਵਿਚ ਕੰਮ ਕਿਉਂ ਕੀਤੇ। ਭਾਸ਼ੀ ਨੇ ਸੇਠ ਛੱਜੂ ਮਲ ਕੋ ਆਖਿਆ ਕਿ ਸੇਠ ਜੀ ਤੁਹਾਡੇ ਸਾਰੇ ਕੰਮ ਪੂਰੇ ਥੀਂਦੇ ਪਏ, ਤੁਹਾਡਾ ਕੋਈ ਵੀ ਕੰਮ ਅਧੂਰਾ ਕਹਿ ਨਹੀਂ, ਸਾਰੇ ਕੰਮ ਟਾਈਮ ਦੇ ਨਾਲ ਪੂਰੇ ਥੀਂਦੇ ਪਏ ਤੇ ਤੁਹਾਨੂੰ ਇਤਰਾਜ਼ ਕਹਿ ਨਹੀਂ ਹੋਣਾ ਚਾਹੀਦਾ। ਇਹ ਗਾਲ ਸੁਣ ਕੇ ਸੇਠ ਛੱਜੂ ਮਲ ਨੇ ਸੋਚਿਆ ਕਿ ਗਾਲ ਤੇ ਭਾਸ਼ੀ ਠੀਕ ਕਹਿੰਦਾ ਪਏ, ਮੇਰੇ ਸਾਰੇ ਕੰਮ ਤੇ ਟਾਈਮ ਨਾਲ ਥਿੰਦੇ ਪੈਣ। ਹੋਰ ਸੇਠ ਇਹ ਗੱਲ ਨੂੰ ਸੋਚ ਕੇ ਚੁੱਪ ਕਰ ਗਿਆ। ਹੁਣ ਤੇ ਸਾਰੇ ਗਾਓ ਵਿਚ ਭਾਸ਼ੀ ਦੀ ਪ੍ਰਸ਼ੰਸਾ ਹੋਣ ਲੱਗ ਪਈ। ਗਾਓ ਵਾਲੇ ਆਖਣ ਲੱਗ ਪਏ ਕਿ ਭਾਸ਼ੀ ਦਿਲ ਦਾ ਬਹੁਤ ਚੰਗਾ ਏ, ਸਿਆਣਾ ਵੀ ਹੈ, ਹੋ ਸਕਦੇ ਕਿ ਇਹ ਸੇਠ ਨੂੰ ਸਿੱਧਾ ਕਰ ਦੇਵੇ। ਇਹ ਕੰਮ ਕਰੇਂਦੇ ਕਰੇਂਦੇ ਭਾਸ਼ੀ ਨੂੰ ਇੱਕ ਸਾਲ ਥੀ ਗਿਆ। ਇੱਕ ਸਾਲ ਦੇ ਬਾਅਦ ਸੇਠ ਨੇ ਹੁਕੂ ਇੱਕ ਦਾਣਾ ਚਾਵਲ ਤੇ ਇੱਕ ਦਾਣਾ ਗੇਹੂੰ ਦਾ ਦਿੱਤਾ। ਉਹ ਇੱਕ ਇੱਕ ਦਾਣਾ ਭਾਸ਼ੀ ਨੇ ਜ਼ਮੀਨ ਵਿਚ ਬੋ ਦਿੱਤਾ। ਅਗਲੇ ਸਾਲ ਹੂੰ ਪੌਦੇ ਤੇ ਜੋ ਦਾਣੇ ਆਏ ਭਾਸ਼ੀ ਨੇ ਉਹਨਾਂ ਨੂੰ ਵੀ ਜ਼ਮੀਨ ਵਿਚ ਬੋ ਦਿੱਤਾ। ਇਹਨੇ ਕਰੇਂਦੇ ਕਰੇਂਦੇ 5 ਸਾਲ ਨਿਕਲ ਗਏ। 5ਵੇਂ ਸਾਲ ਜਿਹੜੀ ਫਸਲ ਆਈ ਹੂੰ ਫਸਲ ਨੇ ਸੇਠ ਛੱਜੂ ਮਲ ਦੀ ਅੱਧੀ ਜ਼ਮੀਨ ਘੇਰ ਕੀਤੀ। ਹੁਣ ਸੇਠ ਛੱਜੂ ਮਲ ਕੋ ਚਿੰਤਾ ਥਈ ਕਿ ਅਗਲੇ ਸਾਲ ਤੇ ਇਹ ਸਾਰੀ ਜ਼ਮੀਨ ਤੇ ਭਾਸ਼ੀ ਦੀ ਫਸਲ ਆਵੇ ਸੀ। ਹੀ ਗਾਲ ਕੋ ਸੋਚ ਸੋਚ ਕੇ ਸੇਠ ਦੀ ਰਾਤਾਂ ਦੀ ਨੀਂਦ ਉੜ ਗਈ। ਹੁਣੇ ਆਪਣੀ ਕੁਵਾਰ ਨੂੰ ਇਹ ਗਾਲ ਸੁਣਾਈ ਤੇ ਹੁੰਦੀ ਕੁਵਾਰ ਨੇ ਆਖਿਆ, ਤੇਰੀ ਕੰਜੂਸੀ ਦਾ ਇਹ ਫਲ ਹੈਵੇ, ਹੁਣ ਤੁਸਾਂ ਗਾਓ ਦੀ ਪੰਚਾਇਤ ਛੱਡੋ, ਪੰਚਾਂ ਨੂੰ ਆਪਣੀ ਪਰੇਸ਼ਾਨੀ ਦੱਸੋ, ਉਹ ਹੀ ਤੁਹਾਡੀ ਪਰੇਸ਼ਾਨੀ ਦਾ ਕੋਈ ਹੱਲ ਕੱਢੇ ਸਨ। ਸੇਠ ਨੂੰ ਆਪਣੀ ਕੁਵਾਰ ਦੀ ਗਾਲ ਭਾ ਗਈ। ਉਹਨੇ ਗਾਓ ਦੀ ਪੰਚਾਇਤ ਛੱਡੀ ਤੇ ਪੰਚਾਇਤ ਵਿਚ ਆਪਣੀ ਪਰੇਸ਼ਾਨੀ ਦੱਸੀ। ਪੰਚਾਂ ਨੇ ਭਾਸ਼ੀ ਨੂੰ ਵੀ ਪੰਚਾਇਤ ਵਿਚ ਛੱਡ ਦਿੱਤਾ। ਜਿਹੜੇ ਵੇਲੇ ਭਾਸ਼ੀ ਪੰਚਾਇਤ ਵਿਚ ਆਇਆ ਤੇ ਹੁੰਦੇ ਪਿੱਛੋਂ ਪਿੱਛੋਂ ਗਾਓ ਵਾਲੇ ਵੀ ਆ ਖੜੋਤੇ। ਪੰਚਾਂ ਨੇ ਭਾਸ਼ੀ ਨੂੰ ਆਖਿਆ ਕਿ ਸੇਠ ਛੱਜੂ ਮਲ ਜੋ ਅਖੇਂਦਾ ਪਏ ਉਹ ਠੀਕ ਏ। ਭਾਸ਼ੀ ਨੇ ਆਖਿਆ ਕਿ ਇਹ ਤੇ ਸੇਠ ਔਰ ਮੇਰੇ ਵਿਚ ਸ਼ਰਤ ਤੈਅ ਥੀ ਹੀ ਆਈ, ਉਹ ਮੇਰੇ ਕੋਲ ਇੱਕ ਦਾਣਾ ਚਾਵਲ ਤੇ ਇੱਕ ਦਾਣਾ ਗੇਹੂੰ ਦਾ ਬੋਣ ਵਾਸਤੇ ਜ਼ਮੀਨ ਦੇ ਸੀ, ਵਰਨਾ ਅਗਲੇ ਸਾਲ ਜੋ ਦਾਣੇ ਆਸਨ ਉਹਨਾਂ ਕੋ ਬੋਣ ਵਾਸਤੇ ਵੀ ਜ਼ਮੀਨ ਦੇ ਸੀ। ਇਹ ਗੱਲ ਤੁਸੀਂ ਸੇਠ ਜੀ ਕੋ ਪੁੱਛ ਲਿਓ, ਸੇਠ ਜੀ ਹੀ ਗੱਲ ਨੂੰ ਮਨਾ ਨਾ ਕਰ ਸਕੇ। ਵਰ ਪੰਚ ਆਖਣ ਲੱਗੇ ਕਿ ਅਸਾਂ ਤੇ ਕੁਝ ਨਹੀਂ ਕਰ ਸਕਦੇ, ਅਸਾਂ ਇਹ ਗੱਲ ਦਾ ਫੈਸਲਾ ਭਾਸ਼ੀ ਤੇ ਛੁੜੇ ਆ ਕਿ ਉਹ ਸੇਠ ਨੂੰ ਮਾਫ਼ ਕਰੇ ਜਾਂ ਨਾ। ਇਹ ਸਾਰੀ ਗਾਲੀਆਂ ਗਾਓ ਵਾਲੇ ਵੀ ਸੁਣਦੇ ਪਏ ਹਨ। ਉਹ ਸਾਰੇ ਆਖਣ ਲੱਗ ਪਏ ਕਿ ਹੀ ਸੇਠ ਨੂੰ ਮਾਫ਼ ਕਹਿ ਨਹੀਂ ਕਰਨਾ, ਇਹ ਸੇਠ ਆਪਣੇ ਮਜ਼ਦੂਰਾਂ ਕੋ ਢਿੱਡ ਭਰ ਕੇ ਰੋਟੀ ਵੀ ਕਹਿਣਾ ਦੇਂਦਾ ਹੈ ਤੇ ਉਹਨਾਂ ਕੋ ਪੂਰੀ ਮਜ਼ਦੂਰੀ ਵੀ ਕਹਿਣਾ ਦੇਂਦਾ ਹੈ। ਸੇਠ ਨੇ ਜਦੋਂ ਦੇਖਿਆ ਕਿ ਗਾਓ ਵਾਲੇ ਵੀ ਭਾਸ਼ੀ ਦੇ ਨਾਲ ਹਨ ਤੇ ਉਹ ਰੋਣ ਹੱਕਾ ਥੀ ਗਿਆ ਤੇ ਘਬਰਾ ਕੇ ਜ਼ਮੀਨ ਤੇ ਬਹਿ ਗਿਆ। ਤਦੋਂ ਸੇਠ ਦੀ ਕੁਵਾਰ ਵੀ ਆ ਗਈ। ਉਹਨੇ ਭਾਸ਼ੀ ਨੂੰ ਹੱਥ ਜੋੜ ਕੇ ਆਖਿਆ ਕਿ ਇਹ ਤੂੰ ਮਾਫ਼ ਕਰ ਦੇ। ਭਾਸ਼ੀ ਨੇ ਜਦੋਂ ਆਪਣੇ ਭੇਣ ਨੂੰ ਡਿੱਠਾ ਤੇ ਹੁਕੂ ਸੇਠ ਤੇ ਦਿਆ ਆ ਗਈ। ਉਹਨੇ ਪੰਚਾਂ ਨੂੰ ਆਖਿਆ ਕਿ ਸੇਠ ਛੱਜੂ ਮਲ ਮੇਰੀ ਇੱਕ ਸ਼ਰਤ ਮੰਨੇ ਤੇ ਮੈਂ ਹੁਕੂ ਮਾਫ਼ ਕਰ ਦੇ ਸਾਂ। ਇਹ ਗੱਲ ਸੁਣ ਕੇ ਸੇਠ ਦੀ ਜਾਨ ਵਿਚ ਜਾਨ ਆ ਗਈ। ਉਹਨੇ ਆਖਿਆ ਕਿ ਕਿਆ ਸ਼ਰਤ ਏ। ਵਰ ਭਾਸ਼ੀ ਨੇ ਆਖਿਆ ਕਿ ਅੱਜ ਦੇ ਬਾਅਦ ਅਗਰ ਤੂੰ ਆਪਣੇ ਮਜ਼ਦੂਰਾਂ ਨੂੰ ਢਿੱਡ ਭਰ ਕੇ ਰੋਟੀ ਤੇ ਪੂਰੀ ਮਜ਼ਦੂਰੀ ਦੇਵੇਂ ਤੇ ਮੈਂ ਤੇਰੇ ਕੋਲ ਮਾਫ਼ ਕਰ ਦੇਣਾ। ਸੇਠ ਨੇ ਹੁੰਦੀ ਇਹ ਸ਼ਰਤ ਮੰਨ ਗਈ ਤੇ ਅੱਗੋਂ ਤੋਂ ਪੂਰੀ ਮਜ਼ਦੂਰੀ ਤੇ ਢਿੱਡ ਭਰ ਕੇ ਰੋਟੀ ਦੇਵਣ ਦਾ ਵਾਅਦਾ ਕੀਤਾ। ਇਹ ਕਹਾਣੀ ਸਭ ਕੁਛ ਸਿੱਖਿਆ ਦਿੰਦੀ ਏ ਕਿ ਜ਼ਿਆਦਾ ਕੰਜੂਸੀ ਵੀ ਚੰਗੀ ਕਹਿ ਨਹੀਂ।
1: ਕੰਜੂਸੀ ਦਾ ਫਲ ਹੁਣੇ ਤੁਸਾਂ ਪ੍ਰੇਮ ਪ੍ਰਕਾਸ਼ ਸਲੂਜਾ ਦੀ ਇਹ ਕਹਾਣੀ ਸੁਣਦੇ ਪਏ ਹਵੇ। ਕਹਾਣੀ ਬਹੁ ਮਜ਼ੇਦਾਰ ਹੈ ਨਾ? ਤੇ ਹੁਣ ਸੁਣਦੇ ਹਾਂ ਮਹਿਕ ਮਲਿਕ ਦਾ ਗਾਇਆ ਹੇ ਗੀਤ, ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ। ਗੀਤ ਦੇ ਮਜ਼ੇ ਚਾਓ।

ਨਾਲ ਹੀ ਪ੍ਰੋਗਰਾਮ ਇੱਥੇ ਹੀ ਖਤਮ ਥਿੰਦਾ ਹੈ। ਤੁਹਾਨੂੰ ਸਾਡਾ ਪ੍ਰੋਗਰਾਮ ਕਿੰਝ ਦਾ ਲੱਗਾ ਸਾਨੂੰ ਖਤ ਲਿਖ ਕੇ ਦੱਸੋ। ਅਸੀਂ ਤੁਹਾਡੇ ਖਤਾਂ ਦੀ ਉਡੀਕ ਕਰਸਾਂ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਹੈ ਪ੍ਰੋਗਰਾਮ ਦੇਸ਼ ਪੰਜਾਬ।

ਤੇ ਸਮੇਂ ਜਿਵੇਂ ਅੱਜ ਐਤਵਾਰ ਹੈ, ਐਤਵਾਰ ਬਹੁਤ ਹੀ ਖੂਬਸੂਰਤ ਸਿਲਸਿਲੇ ਅਸੀਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹਾਂ। ਸਮੇਂ ਸਭ ਤੋਂ ਪਹਿਲਾਂ ਹੋਣਗੀਆਂ ਅੱਜ ਦੀ ਗੱਲ, ਅੱਜ ਦੀ ਗੱਲ ਤੋਂ ਬਾਅਦ ਗੱਲਾਂ ਹੋਣਗੀਆਂ

ਇਸ ਤੋਂ ਇਲਾਵਾ ਲੋਕ ਰੰਗ ਸਿਲਸਿਲਾ ਹੋਏਗਾ ਜਿਸ ਦੇ ਤਹਿਤ ਤੁਸੀਂ ਸੁਰਿੰਦਰ ਛਿੰਦਾ ਤੇ ਸਾਥੀਆਂ ਦੀ ਆਵਾਜ਼ਾਂ ਚ ਕੁਝ ਲੋਕ ਗੀਤ ਸੁਣੋਗੇ। ਇਸ ਤੋਂ ਇਲਾਵਾ ਸਮੇਂ ਤੁਹਾਡਾ ਪਸੰਦੀਦਾ ਸਿਲਸਿਲਾ ਤਮੰਨਾ ਆਪਣੇ ਵੇਲੇ ਮੁਤਾਬਕ।

ਸਰਨ, ਅੱਜ ਦੀ ਗੱਲ ਦੇ ਵਿੱਚ ਅਸੀਂ ਗੱਲ ਕਰਾਂਗੇ ਸੱਚੇ ਦੋਸਤ ਦੀ। ਉਸ ਦੋਸਤ ਦੀ ਸਾਡੀ ਜ਼ਿੰਦਗੀ 'ਚ ਕੀ ਅਹਿਮੀਅਤ ਹੁੰਦੀ ਹੈ ਉਹਦੇ ਬਾਰੇ। ਸਰਨ, ਦੋਸਤੀ ਆਖਦੇ ਨੇ ਕਿ ਜ਼ਿੰਦਗੀ ਦਾ ਉਹ ਖੂਬਸੂਰਤ ਅਹਿਸਾਸ ਹੈ ਜਿਸ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਇੰਨਾ ਸੌਖਾ ਕੰਮ ਨਹੀਂ। ਸਾਡੇ ਜਨਮ ਤੋਂ ਬਾਅਦ ਅਸੀਂ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ ਜੁੜੇ ਹੁੰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਖੂਨ ਦੇ ਰਿਸ਼ਤੇ ਹੁੰਦੇ ਨੇ। ਇਹਨਾਂ ਰਿਸ਼ਤਿਆਂ ਦੇ ਵਿੱਚ ਜਾਂ ਇਹਨਾਂ ਰਿਸ਼ਤਿਆਂ ਤੋਂ ਇਲਾਵਾ ਦੋਸਤੀ ਇੱਕ ਇੱਦਾਂ ਦਾ ਰਿਸ਼ਤਾ ਜੋ ਖੂਨ ਦਾ ਰਿਸ਼ਤਾ ਤਾਂ ਨਹੀਂ ਹੁੰਦਾ ਪਰ ਦਿਲ ਤੇ ਰੂਹ ਦਾ ਰਿਸ਼ਤਾ ਜ਼ਰੂਰ ਹੁੰਦਾ। ਇੱਕ ਸੱਚਾ ਦੋਸਤ ਸਾਡੀ ਜ਼ਿੰਦਗੀ ਦੇ ਸਫ਼ਰ ਦਾ ਉਹ ਹਮਸਫ਼ਰ ਹੁੰਦਾ ਜੋ ਮੁਸ਼ਕਿਲ ਰਾਹਾਂ 'ਤੇ ਸਾਡੇ ਨਾਲ ਤੁਰਦਾ, ਦੁੱਖ ਸੁੱਖ ਦੇ ਪਲਾਂ ਦੇ ਵਿੱਚ ਸਾਡੇ ਨਾਲ ਰਹਿੰਦਾ ਅਤੇ ਸਾਡੀਆਂ ਖੁਸ਼ੀਆਂ ਨੂੰ

ਸਾਨੂੰ ਅਸੀਂ ਅਕਸਰ ਆਪਣੇ ਦੋਸਤਾਂ ਤੋਂ ਇਸ ਗੱਲ ਦੀ ਤਵੱਕੋ ਰੱਖਦੇ ਹਾਂ ਵੀ ਉਹ ਸਾਡੀਆਂ ਬੁਰਾਈਆਂ ਸਾਡੀਆਂ ਗਲਤੀਆਂ ਤੇ ਪਰਦਾ ਪਾਏ, ਹਰ ਵੇਲੇ ਸਾਡੀ ਤਾਰੀਫ ਕਰਦਾ ਹੈ। ਪਰ ਸੱਚੇ ਦੋਸਤ ਦੀ ਜਿਹੜੀ ਇੱਕ ਪਰਿਭਾਸ਼ਾ ਹੁੰਦੀ ਆ, ਉਹ ਹੁੰਦੀ ਆ ਕਿ ਜਦੋਂ ਵੀ ਅਸੀਂ ਜ਼ਿੰਦਗੀ 'ਚ ਕੋਈ ਗਲਤ ਕੰਮ ਕਰਦੇ ਹਾਂ ਜਾਂ ਜਾਣੇ ਅਣਜਾਣੇ ਦੇ ਵਿੱਚ ਗਲਤ ਰਾਹ 'ਤੇ ਤੁਰਨ ਲੱਗਦੇ ਹਾਂ, ਤਾਂ ਸੱਚਾ ਦੋਸਤ ਸਾਨੂੰ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਝਿਜਕ ਦੇ ਉਸ ਰਾਹ ਉੱਪਰ ਤੁਰਨ ਤੋਂ ਰੋਕਦਾ ਹੈ। ਉਹ ਸਾਡੀ ਚਾਪਲੂਸੀ ਨਹੀਂ ਕਰਦਾ, ਸਗੋਂ ਸਾਡੇ ਭਲੇ ਅਤੇ ਸਾਡੀ ਬਿਹਤਰੀ ਲਈ ਸਾਡੀ ਆਲੋਚਨਾ ਵੀ ਕਰ ਸਕਦਾ। ਸਾਰਾ ਦੋਸਤ ਉਹ ਤਜੋਰੀ ਹੈ ਜਿਸ ਵਿੱਚ ਅਸੀਂ ਆਪਣੇ ਜ਼ਿੰਦਗੀ ਦੇ ਸਭ ਤੋਂ ਡੂੰਘੇ ਅਤੇ ਨਿੱਜੀ ਭੇਦ ਸੁਰੱਖਿਅਤ ਰੱਖਦੇ ਹਾਂ। ਸੱਚੇ ਦੋਸਤ ਤੋਂ ਸਾਨੂੰ ਕਦੇ ਇਸ ਗੱਲ ਦਾ ਤੌਖਲਾ ਜਾਂ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਉਹ ਸਾਡੀ

ਸਮੇਂ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਆਧੁਨਿਕ ਯੁੱਗ ਦੀ, ਗਲੋਬਲਾਈਜੇਸ਼ਨ ਦੀ, ਡਿਜੀਟਲ ਵਰਲਡ ਦੀ, ਤਾਂ ਇਹਦੇ ਵਿੱਚ ਦੋਸਤੀ ਦੇ ਮਾਇਨੇ ਬਹੁਤ ਹੱਦ ਤੱਕ ਬਦਲਦੇ ਨੇ ਜਾਂ ਬਦਲ ਚੁੱਕੇ ਨੇ। ਸੋਸ਼ਲ ਮੀਡੀਆ 'ਤੇ ਸਾਡੇ ਹਜ਼ਾਰਾਂ ਦੋਸਤ ਨਹੀਂ ਫਰੈਂਡਸ ਹੁੰਦੇ ਨੇ ਜਾਂ ਫੋਲੋਅਰਸ ਵੀ ਹੋ ਸਕਦੇ ਨੇ, ਪਰ ਇਹ ਰਿਸ਼ਤੇ ਵੱਧ ਤੋਂ ਵੱਧ ਤੁਹਾਡੀ ਪੋਸਟ ਦੇ ਉੱਤੇ ਕਮੈਂਟ ਕਰਨ ਤੋਂ ਲੈ ਕੇ, ਲਾਈਕ ਕਰਨ ਤੋਂ ਲੈ ਕੇ ਇਹ ਤੋਂ ਗਾਹ ਨਹੀਂ ਤੁਰਦੇ। ਕਹਿਣ ਦਾ ਮਤਲਬ ਇਹ ਰਿਸ਼ਤੇ ਸਥਾਈ ਅਤੇ ਦਿਖਾਵੇ ਵਾਲੇ ਬਹੁਤੇ ਹੁੰਦੇ। ਡਿਜੀਟਲ ਦੁਨੀਆਂ 'ਚ ਸਾਡੀ ਤਸਵੀਰ ਦੇ ਉੱਤੇ ਲਾਈਕ ਤਾਂ ਹਜ਼ਾਰਾਂ ਦੀ ਜਾਂ ਸੈਂਕੜਿਆਂ ਦੀ ਗਿਣਤੀ 'ਚ ਆ ਸਕਦੇ ਨੇ, ਪਰ ਜਦੋਂ ਸਾਡੀਆਂ ਅੱਖਾਂ ਨਮ ਹੁੰਦੀਆਂ ਨੇ, ਸਾਡੇ ਦਿਲ 'ਚੋਂ ਦਰਦ ਦੀ ਟੀਸ ਉੱਠਦੀ ਆ, ਤਾਂ ਉਸ ਵੇਲੇ ਇਹ ਲਾਈਕਸ ਜਾਂ ਇਹ ਕਮੈਂਟਸ ਕੰਮ ਨਹੀਂ ਆਉਂਦੇ। ਉਸ ਵੇਲੇ ਉਹਨਾਂ ਹੰਝੂਆਂ ਨੂੰ ਪੂੰਝਣ ਲਈ ਇੱਕ ਅਸਲੀ ਅਤੇ ਸੱਚੇ ਦੋਸਤ ਦੀ ਹੀ ਜ਼ਰੂਰਤ ਹੁੰਦੀ ਹੈ। ਅੱਜ ਦੀ ਜ਼ਿੰਦਗੀ 'ਚ ਬੰਦਾ ਅੰਦਰੋਂ ਬਹੁਤ ਇਕੱਲਾ ਹੋ ਗਿਆ। ਇਸ ਇਕੱਲੇਪਨ ਨੂੰ ਦੂਰ ਕਰਨ ਲਈ ਇੱਕ ਖਾਸ, ਇੱਕ ਆਪਣੇ ਅਤੇ ਪਿਆਰੇ ਦੋਸਤ ਦਾ ਹੋਣਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਜ਼ਰੂਰੀ ਹੈ। ਸਾਡੇ ਦੋਸਤ ਸਾਡੇ ਮਾਨਸਿਕ ਸਿਹਤ ਲਈ ਵੀ, ਕਿਸੇ ਕਹਿ ਸਕਦੇ ਹਾਂ ਕਿ ਥੈਰੇਪਿਸਟ ਜਾਂ ਡਾਕਟਰ ਦਾ ਕੰਮ ਵੀ ਕਰਨਾ। ਅਸੀਂ ਇਨਸਾਨ ਹਾਂ, ਸਾਡੇ ਅੰਦਰ ਕਈ ਤਰ੍ਹਾਂ ਦੇ ਵਲਵਲੇ ਹੁੰਦੇ ਨੇ, ਕਈ ਤਰ੍ਹਾਂ ਦੇ ਤੌਖਲੇ, ਸ਼ੰਕੇ, ਡਰ, ਕਮਜ਼ੋਰੀਆਂ, ਬਹੁਤ ਕੁਝ ਹੁੰਦਾ। ਉਹ ਗੱਲਾਂ ਅਸੀਂ ਹਰ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦੇ, ਕਿਉਂਕਿ ਕੁਝ ਰਿਸ਼ਤਿਆਂ ਦੀ ਇੱਦਾਂ ਦੀ ਮਰਿਆਦਾ ਹੁੰਦੀ ਹੈ ਕਿ ਉੱਥੇ ਉਸ ਮਰਿਆਦਾ ਤੋਂ ਪਾਰ ਜਾਣ ਨੂੰ ਸਾਡਾ ਦਿਲ ਵੀ ਨਹੀਂ ਕਰਦਾ ਅਤੇ ਸਾਡਾ ਸਮਾਜ ਜਾਂ ਰਿਸ਼ਤੇ ਦੀ ਜਿਹੜੀ ਗਰਮਾਹਟ ਹੁੰਦੀ ਹੈ ਉਹ ਸਾਨੂੰ ਰੋਕਦੀ ਹੈ। ਇੱਦਾਂ ਦੇ ਵੇਲੇ ਸਾਡਾ ਜਿਹੜਾ ਦੋਸਤੀ ਦਾ ਰਿਸ਼ਤਾ ਉਹ ਸਭ ਤੋਂ ਵੱਧ ਸਾਡੇ ਕੰਮ ਆਉਂਦਾ। ਜਦੋਂ ਅਸੀਂ ਆਪਣੇ ਮਨ ਦੇ ਬੋਝ, ਆਪਣੇ ਡਰ, ਆਪਣੇ ਤੌਖਲੇ, ਆਪਣੀਆਂ ਫਿਕਰਾਂ ਜਦੋਂ ਆਪਣੇ ਦੋਸਤ ਨਾਲ ਸਾਂਝੀਆਂ ਕਰਦੇ ਹਾਂ, ਬਹੁਤ ਹੱਦ ਤੱਕ ਸਾਡਾ ਜਿਹੜਾ ਕਹਿ ਲਓ ਕਿ ਐਂਗਜ਼ਾਇਟੀ, ਮਾਨਸਿਕ ਤਣਾਅ ਜਾਂ ਡਿਪਰੈਸ਼ਨ ਜਿਹੜਾ ਉਹ ਆਪਣੇ ਆਪ ਘੱਟ ਜਾਂਦਾ। ਜ਼ਿੰਦਗੀ 'ਚ ਬਹੁਤ ਠੋਕਰਾਂ ਲੱਗਦੀਆਂ ਨੇ, ਬੰਦਾ ਡਿੱਗਦਾ, ਉੱਠਦਾ, ਫਿਰ ਡਿੱਗਦਾ, ਫਿਰ ਉੱਠਦਾ। ਇੱਕ ਵਾਰੀ ਹਾਰ ਜਾਂ ਨਿਰਾਸ਼ਾ ਦੇ ਪਲ ਇੰਨੇ ਗਹਿਰੇ ਸਾਡੇ 'ਤੇ ਤਾਰੀ ਹੋ ਜਾਂਦੇ ਨੇ ਕਿ ਸਾਨੂੰ ਲੱਗਦਾ ਕਿ ਹੁਣ ਜ਼ਿੰਦਗੀ ਦਾ ਅੰਤ ਆ ਗਿਆ ਜਾਂ ਸਾਨੂੰ ਆਪਣੇ ਅੱਗੇ ਹਨੇਰਾ ਹੀ ਹਨੇਰਾ ਦਿਸਦਾ। ਉਹਨਾਂ ਦੇ ਹਨੇਰੇ ਪਲਾਂ ਦੇ ਵਿੱਚ ਇੱਕ ਸੱਚਾ ਦੋਸਤ ਇੱਕ ਚਿਰਾਗ ਦਾ ਕੰਮ ਕਰਦਾ। ਦੋਸਤ ਦੇ ਮੋਢੇ 'ਤੇ ਸਿਰ ਰੱਖ ਕੇ ਰੋ ਲੈਣ ਨਾਲ ਫਿਰ ਤੋਂ ਜ਼ਿੰਦਗੀ ਜੀਣ ਦੀ, ਫਿਰ ਤੋਂ ਉੱਠ ਕੇ ਤੁਰਨ ਦੀ ਤਾਕਤ ਮਿਲਦੀ। ਉਸਦੀ ਦੋਸਤੀ ਸਾਨੂੰ ਅਹਿਸਾਸ ਕਰਾਉਂਦੀ ਆ ਕਿ ਅਸੀਂ ਇਕੱਲੇ ਨਹੀਂ ਹਾਂ। ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਅਤੇ ਸਾਹਿਤ 'ਚ ਵੀ ਉੱਚ ਕੋਟੀ ਦੀ ਮਿੱਤਰਤਾ ਦੇ ਹਵਾਲੇ ਮਿਲਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਮਾਨ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਅਰਥਾਤ

ਅਸਲ ਮਿੱਤਰ ਉਹੀ ਨੇ ਜੋ ਜ਼ਿੰਦਗੀ ਦੇ ਸਫ਼ਰ ਚ ਹਮੇਸ਼ਾ ਨਾਲ ਚੱਲਦੇ ਨੇ ਤੇ ਸੌਖੇ ਜਾਂ ਔਖੇ ਸਮੇਂ ਚ ਇਮਤਿਹਾਨ ਦੀ ਘੜੀ ਦੇ ਵਿੱਚ ਮਦਦ ਲਈ ਖੜੇ ਦਿਖਾਈ ਦਿੰਦੇ ਨੇ। ਦਸਾਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੀ ਦੇ ਜੰਗਲਾਂ ਚ ਅਕਾਲ ਪੁਰਖ ਨੂੰ ਮਿੱਤਰ ਪਿਆਰਾ ਕਹਿ ਕੇ ਸੰਬੋਧਨ ਕੀਤਾ ਸੀ। ਉਸ ਗੱਲ ਦਾ ਪ੍ਰਤੀਕ ਏ ਕਿ ਮਿੱਤਰਤਾ ਦਾ ਦੋਸਤੀ ਦਾ ਰਿਸ਼ਤਾ

ਸਾਨੂੰ ਦੋਸਤੀ ਇੱਕ ਇੱਦਾਂ ਦਾ ਬੂਟਾ ਹੈ ਜਿਹਨੂੰ ਪਿਆਰ, ਵਿਸ਼ਵਾਸ, ਸਮਰਪਣ ਅਤੇ ਤਿਆਗ ਦੇ ਪਾਣੀ ਨਾਲ ਸਿਝਾ ਜਾਂਦਾ ਹੈ। ਦੋਸਤੀ 'ਚ ਮਾਫ਼ ਕਰਨ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਬੰਦਾ ਇਨਸਾਨ ਮੁਕੰਮਲ ਨਹੀਂ ਹੁੰਦਾ। ਇਸ ਕਰਕੇ ਜੇਕਰ ਤੁਹਾਡੇ ਕੋਲ ਕੋਈ ਐਸਾ ਦੋਸਤ ਹੈ ਜਿਹਦੇ ਨਾਲ ਤੁਸੀਂ ਅੱਖਾਂ ਬੰਦ ਕਰਕੇ ਆਪਣੀ ਗੱਲ ਸਾਂਝੀ ਕਰ ਸਕਦੇ ਹੋ, ਜੋ ਤੁਹਾਡੀ ਗੱਲ ਸੁਣਦਾ ਹੈ, ਸਮਝਦਾ ਹੈ, ਤਾਂ ਇਸ ਨੂੰ ਕੁਦਰਤੀ

ਜੀ ਸਾਮੀ ਨੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਦੇ ਵਿੱਚ ਤੁਸੀਂ ਵੀ ਆਪਣੇ ਖਿਆਲ ਜਿਹੜੇ ਨੇ ਵਿਚਾਰ ਸਾਨੂੰ ਲਿਖ ਕੇ ਭੇਜ ਸਕਦੇ ਹੋ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 144001 ਪਤਾ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਇੰਚਾਰਜ ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ 144001 ਤੇ ਸਾਨੂੰ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ ਸਿਲਸਿਲਾ ਹੈ ਦੋ ਆਰ ਦੀਆਂ ਦੋ ਪਾਰ ਦੀਆਂ

ਜੀ ਸਾਮੇ ਸਿਲਸਿਲਾ ਦੁਆਰ ਦੀਆਂ ਦੋ ਪਾਰ ਦੀਆਂ ਲੈ ਕੇ ਹਾਜ਼ਰ ਹਾਂ। ਸਾਨੂੰ ਪੰਜਾਬ ਦੀ ਧਰਤੀ ਜਿਸ ਨੇ ਸਦੀਆਂ ਤੋਂ ਹਮਲਾਵਰਾਂ ਦੇ ਵਾਰਸੇ ਸੂਰਬੀਰਾਂ ਦੀਆਂ ਗਾਥਾਵਾਂ ਸਿਰਜੀਆਂ ਤੇ ਇਤਿਹਾਸ ਦੇ ਵਿਚ ਹਰ ਗੱਲ ਨੂੰ ਹਰ ਸੂਰਬੀਰਤਾ ਨੂੰ ਸੁਨਹਿਰੀ ਅੱਖਰਾਂ ਦੇ ਵਿਚ ਦਰਜ ਕੀਤਾ। ਸਾਡੇ ਪੰਜਾਬ ਦੇ ਵਿਚ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿਨ੍ਹਾਂ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਸਾਡੀ ਜਿਹੜੀ ਹਿੱਕ ਆ ਉਹ ਮਾਣ ਨਾਲ ਭਰ ਜਾਂਦੀ ਆ। ਇੱਦਾਂ ਦੀ ਹੀ ਇੱਕ ਮਾਣ ਕਰਨ ਵਾਲੀ ਗੱਲ ਆ ਸਾਡੇ ਕੋਲ, ਬਠਿੰਡੇ ਦਾ ਕਿਲ੍ਹਾ ਜਿਸ ਨੂੰ ਕਿਲ੍ਹਾ ਮੁਬਾਰਕ ਵੀ ਕਿਹਾ ਜਾਂਦਾ ਹੈ। ਇਹ ਕਿਲ੍ਹਾ ਕੇਵਲ ਇੱਟਾਂ ਤੇ ਮਿੱਟੀ ਦਾ ਢਾਂਚਾ ਨਹੀਂ ਸਗੋਂ ਭਾਰਤ ਦੇ ਸਭ ਤੋਂ ਪੁਰਾਣੇ ਬਚੇ ਹੋਏ ਕਿਲ੍ਹਿਆਂ ਵਿਚੋਂ ਇੱਕ ਹੈ। ਇਹ ਕਿਲ੍ਹਾ ਪੰਜਾਬ ਦੇ ਗੌਰਵਮਈ ਇਤਿਹਾਸ, ਸਿਆਸੀ ਉਥਲ ਪੁਥਲ ਤੇ ਅਧਿਆਤਮਕ ਛੋਹਾਂ ਦਾ ਇੱਕ ਜਿਉਂਦਾ ਜਾਗਦਾ ਪ੍ਰਤੀਕ ਹੈ। ਮੰਨਿਆ ਜਾਂਦਾ ਕਿ ਇਸ ਦੀ ਨੀਂਹ ਰਾਜਾ ਦੱਬ ਨੇ ਰੱਖੀ ਸੀ, ਬਾਅਦ ਵਿਚ ਪੱਟੀ ਰਾਜਪੂਤਾਂ ਨੇ ਇਸ ਉਤੇ ਰਾਜ ਕੀਤਾ। ਸਮੇਂ ਦੇ ਨਾਲ ਨਾਲ ਇਸ ਕਿਲ੍ਹੇ ਨੇ ਕਈ ਰਾਜਵੰਸ਼ਾਂ ਦਾ ਉਭਾਰ ਤੇ ਪਤਨ ਵੀ ਵੇਖਿਆ ਏ। ਇਸ ਕਿਲ੍ਹੇ ਨਾਲ ਜੁੜੀ ਸਭ ਤੋਂ ਮਸ਼ਹੂਰ ਤੇ ਦਰਦਨਾਕ ਇਤਿਹਾਸਕ ਘਟਨਾ ਦਿੱਲੀ ਤਖ਼ਤ ਦੀ ਪਹਿਲੀ ਤੇ ਆਖਰੀ ਮਹਿਲਾ ਸ਼ਾਸਕ ਰਜ਼ੀਆ ਸੁਲਤਾਨਾ ਦੀ ਏ। ਉਸ 1240 ਈਸਵੀ ਵਿਚ ਗਵਰਨਰ ਮਲਿਕ ਇਖਤਿਆਰਉਦੀਨ ਅਲਤੂਨੀਆ ਦੁਆਰਾ ਬਗਾਵਤ ਤੋਂ ਬਾਅਦ ਇਸੇ ਕਿਲ੍ਹੇ ਚ ਕੈਦ ਕੀਤਾ ਗਿਆ ਸੀ। ਕਿਲ੍ਹੇ ਦੀਆਂ ਦੀਵਾਰਾਂ ਅੱਜ ਵੀ ਉਸ ਮਹਾਨ ਮਹਿਲਾ ਦੇ ਸੰਘਰਸ਼ ਦੀ ਦਾਸਤਾਨ ਬਿਆਨ ਕਰਦੀਆਂ ਦਿਸਦੀਆਂ ਨੇ। ਇਹ ਕਿਲ੍ਹਾ ਮੁਲਤਾਨ ਤੋਂ ਦਿੱਲੀ ਜਾਣ ਵਾਲੇ ਪ੍ਰਾਚੀਨ ਵਪਾਰਕ ਤੇ ਫੌਜੀ ਮਾਰਗ ਉੱਤੇ ਸਥਿਤ ਹੋਣ ਕਰਕੇ ਬਹੁਤ ਰਣਨੀਤਕ ਮਹੱਤਵ ਵੀ ਰੱਖਦਾ ਸੀ। ਇਸ ਨੇ ਇਕ ਪਹਿਰੇਦਾਰ ਵਾਂਗ ਪੰਜਾਬ ਦੀਆਂ ਹੱਦਾਂ ਦੀ ਰਾਖੀ ਵੀ ਕੀਤੀ। ਇਤਿਹਾਸਕ ਪੱਖ ਤੋਂ ਇਸ ਕਿਲ੍ਹੇ ਦੀ ਅਹਿਮੀਅਤ ਉਦੋਂ ਹੋਰ ਵੀ ਵੱਧ ਜਾਂਦੀ ਏ ਜਦੋਂ ਇਸ ਦਾ ਸਬੰਧ ਸਿੱਖ ਇਤਿਹਾਸ ਦੇ ਸੁਨਹਿਰੀ ਪੱਲਿਆਂ ਨਾਲ ਜਾ ਜੁੜਦਾ ਏ। ਸਿੱਖਾਂ ਦੇ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

0: ਸੁਨਹਿਰੀਏ ਨੀ ਰੁਕ ਜਲ ਰਾਵੀ ਤੇ ਬਿਆਸ ਗੋਰੀਏ ਜ਼ੋਰਾਂ ਨਾਲ ਲੱਗੀਏ ਪਿਆਸ ਗੋਰੀਏ ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ ਟੁੱਟ ਨਿਹ ਤੇਰਾ ਝੂਠਾ ਕਾਨੂੰ ਕਰੀਏ ਗਲਾਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀਏ ਪਿਆਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀਏ ਪਿਆਸ ਗੋਰੀਏ
1: ਸਾਵਨ ਲਾਹੌਰ ਦੀ ਗੱਲ ਤੁਰੇ ਤਾਂ ਸ਼ਾਲਾਮਾਰ ਬਾਗ ਦਾ ਜ਼ਿਕਰ ਨਾ ਹੋਏ ਇਹ ਹੋ ਹੀ ਨਹੀਂ ਸਕਦਾ। ਲਾਹੌਰ ਦਾ ਸ਼ਾਲਾਮਾਰ ਬਾਗ ਸੋਹਜ ਕਲਾ ਤੇ ਮੁਹੱਬਤ ਦਾ ਇੱਕ ਜਿੰਦਾ ਜਾਗਦਾ ਮੁਜੱਸਮਾ ਏ। ਇਤਿਹਾਸ ਦੇ ਪੰਨਿਆਂ ਤੇ ਉੱਕਰੀ ਇਹ ਥਾਂ ਸਿਰਫ ਇੱਟਾਂ ਪੱਥਰਾਂ ਤੇ ਪੌਦਿਆਂ ਦਾ ਢਾਂਚਾ ਨਹੀਂ ਸਗੋਂ ਧਰਤੀ ਤੇ ਉਸਾਰੀ ਗਈ ਇੱਕ ਮੁਕੰਮਲ ਤੇ ਤਰਤੀਬਵਾਰ ਨਜ਼ਮ ਵਰਗੀ ਏ ਜਿਸ ਦਾ ਹਰ ਮਿਸਰਾ ਮਨ ਨੂੰ ਸਕੂਨ ਦਿੰਦਾ ਏ। ਸ਼ਾਲਾਮਾਰ ਬਾਗ ਮੁਗਲ ਭਵਨ ਨਿਰਮਾਣ ਕਲਾ ਦਾ ਸਿਖਰ ਮੰਨਿਆ ਜਾਂਦਾ ਏ। ਇਸ ਨੂੰ ਕੁਦਰਤ ਤੇ ਮਨੁੱਖੀ ਕਾਰੀਗਰੀ ਦਾ ਸਭ ਤੋਂ ਹੁਸੀਨ ਸੁਮੇਲ ਕਿਹਾ ਜਾ ਸਕਦਾ ਏ। ਇਸ ਬਾਗ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1641 ਈਸਵੀ ਵਿਚ ਸ਼ੁਰੂ ਕਰਵਾਇਆ ਗਿਆ ਤੇ ਲਗਭਗ ਇਕ ਸਾਲ ਦੇ ਰਿਕਾਰਡ ਸਮੇਂ ਚ 1642 ਵਿਚ ਇਹ ਬਣ ਕੇ ਤਿਆਰ ਹੋ ਗਿਆ। ਇਸ ਦੀ ਬਣਤਰ ਇਰਾਨੀ ਚਾਰ ਬਾਗ ਸ਼ੈਲੀ ਤੇ ਆਧਾਰਿਤ ਜੋ ਇਸਲਾਮੀ ਕਲਾ ਚ ਜੰਨਤ ਦਾ ਧਰਤੀ ਤੇ ਇਕ ਤਰ੍ਹਾਂ ਦਾ ਅਕਸ ਮੰਨੀ ਜਾਂਦੀ ਏ। ਇਸ ਬਾਗ ਨੂੰ ਪਾਣੀ ਦੀ ਸਪਲਾਈ ਦੇਣ ਲਈ ਮਸ਼ਹੂਰ ਇੰਜੀਨੀਅਰ ਅਲੀ ਮਰਦਾਨ ਖਾਨ ਨੇ ਮਾਧੂਪੁਰ ਕੋਲੋਂ ਰਾਵੀ ਦਰਿਆ ਵਿਚੋਂ ਸ਼ਾਹ ਨਹਿਰ ਹੰਸਲੀ ਨਹਿਰ ਕੱਢੀ ਸੀ ਜੋ ਉਸ ਸਮੇਂ ਦੀ ਇੰਜੀਨੀਅਰਿੰਗ ਦਾ ਇਕ ਕ੍ਰਿਸ਼ਮਾ ਸੀ ਇਕ ਚਮਤਕਾਰ ਸੀ। ਇਸ ਬਾਗ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੇ ਤਿੰਨ ਪੜਾਅ ਯਾਨੀ ਤਿੰਨ ਟੈਰਿਸ ਨੇ। ਹਰ ਪੜਾਅ ਇਕ ਦੂਜੇ ਨਾਲੋਂ ਉਚਾਈ ਵਿਚ ਥੋੜਾ ਹੇਠਾਂ ਏ ਤੇ ਹਰੇਕ ਦਾ ਆਪਣਾ ਵੱਖਰਾ ਫਲਸਫਾ ਤੇ ਨਾਮ ਏ। ਫਰਾਹਬਖਸ਼ ਇਹ ਬਾਗ ਦਾ ਸਭ ਤੋਂ ਉਪਰਲਾ ਹਿੱਸਾ ਜੋ ਮੁੱਖ ਤੌਰ ਤੇ ਬਾਦਸ਼ਾਹ ਤੇ ਸ਼ਾਹੀ ਪਰਿਵਾਰ ਦੇ ਨਿੱਜੀ ਆਰਾਮ ਲਈ ਰਾਖਵਾਂ ਸੀ ਇੱਥੇ ਸੰਗਮਰਮਰ ਦੀ ਖੂਬਸੂਰਤ ਬਾਰਾਂਦ ਦੀ ਬਣੀ ਹੋਈ ਏ। ਸਮੇਂ ਫੈਜ਼ਬਖਸ਼ ਦੀ ਗੱਲ ਕਰੀਏ ਤਾਂ ਇਹਨੂੰ ਵਿਚਕਾਰਲਾ ਹਿੱਸਾ ਕਹਿੰਦੇ ਨੇ ਜਿੱਥੇ ਪਾਣੀ ਦਾ ਇਕ ਵੱਡਾ ਤਲਾਅ ਏ। ਇਸ ਹਿੱਸੇ ਚ ਗੁਲਾਬ ਤੇ ਹੋਰ ਖੁਸ਼ਬੂਦਾਰ ਫੁੱਲਾਂ ਦੀ ਭਰਮਾਰ ਸੀ। ਇਸਦਾ ਸਭ ਤੋਂ ਹੇਠਲਾ ਹਿੱਸਾ ਹਯਾਤ ਬਖਸ਼ ਜੋ ਆਮ ਤੇ ਖਾਸ ਲਈ ਖੁੱਲਾ ਹੁੰਦਾ ਸੀ। ਇੱਥੇ ਪਾਣੀ ਦੀਆਂ ਝਾਲਰਾਂ ਤੇ ਸੰਘਣੇ ਦਰਖਤ ਜ਼ਿੰਦਗੀ ਦੀ ਰਵਾਨੀ ਦਾ ਅਹਿਸਾਸ ਕਰਵਾਉਂਦੇ ਨੇ। ਸ਼ਾਲਾਮਾਰ ਬਾਗ ਦੀ ਅਸਲ ਰੂਹ ਇਸਦਾ ਪਾਣੀ ਏ। ਲੇਖਕ ਤੇ ਸ਼ਾਇਰ ਹਮੇਸ਼ਾ ਇਸ ਦੀਆਂ ਵਹਿੰਦੀਆਂ ਆਬਸ਼ਾਰਾਂ ਤੋਂ ਮੁਤਾਸਰ ਹੁੰਦੇ ਰਹੇ ਨੇ। ਬਾਗ ਵਿਚ ਕੁੱਲ 410 ਫੁਆਰੇ ਲੱਗੇ ਨੇ। ਜਦੋਂ ਇਹ ਫੁਆਰੇ ਇਕੋ ਸਮੇਂ ਚੱਲਦੇ ਨੇ ਤਾਂ ਪਾਣੀ ਦੀ ਕਲ ਕਲ ਇਕ ਇਦਾਂ ਦਾ ਕੁਦਰਤੀ ਸੰਗੀਤ ਪੈਦਾ ਕਰਦੀ ਏ ਜੋ ਕਿਸੇ ਦੇ ਵੀ ਮਨ ਦੇ ਵਲਵਲਿਆਂ ਨੂੰ ਜਗਾਉਣ ਲਈ ਕਾਫੀ ਏ। ਸਫੈਦ ਸੰਗਮਰਮਰ ਦੀਆਂ ਬਾਰਾਂ ਦਰੀਆਂ ਠੰਡੀਆਂ ਛਾਵਾਂ ਦੇਣ ਵਾਲੇ ਚਨਾਰ ਤੇ ਅੰਬਾਂ ਦੇ ਦਰਖਤ ਇਸ ਬਾਗ ਨੂੰ ਇਕ ਵੱਖਰੀ ਦਿੱਖ ਦਿੰਦੇ ਨੇ। ਸਾਵਨ ਸ਼ਾਲਾਮਾਰ ਬਾਗ ਪੰਜਾਬ ਦੇ ਸਾਂਝੇ ਸੱਭਿਆਚਾਰ ਦੀ ਇਕ ਅਹਿਮ ਵਿਰਾਸਤ ਏ। ਸਦੀਆਂ ਤੋਂ ਇਸ ਨੇ ਅਣਗਿਣਤ ਕਵੀਆਂ ਚਿੱਤਰਕਾਰਾਂ ਤੇ ਲਿਖਾਰੀਆਂ ਨੂੰ ਆਪਣੇ ਵੱਲ ਖਿੱਚਿਆ ਏ। ਇੱਥੋਂ ਦੇ ਸ਼ਾਂਤ ਮਾਹੌਲ ਚ ਬੈਠ ਕੇ ਮਨੁੱਖੀ ਮਨ ਆਪ ਮੁਹਾਰੇ ਹੀ ਡੂੰਘੀ ਸੋਚ ਡੁੱਬ ਜਾਂਦਾ ਏ। ਇਹ ਬਾਗ ਸਿਰਫ ਬੀਤੇ ਸਮੇਂ ਦੀ ਯਾਦਗਾਰ ਨਹੀਂ ਸਗੋਂ ਜ਼ਿੰਦਗੀ ਖੂਬਸੂਰਤੀ ਤੇ ਫਨਾਹ ਹੋ ਜਾਣ ਦੇ ਫਲਸਫੇ ਦੀ ਇਕ ਖੁੱਲ੍ਹੀ ਕਿਤਾਬ ਏ।

ਗੁਰੂ ਕੀ ਨਗਰੀ ਅੰਮ੍ਰਿਤਸਰ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀਅਤ ਹਰ ਮਨ ਨੂੰ ਸਕੂਨ ਦਿੰਦੀ ਆ, ਉੱਥੇ ਹੀ ਇਸ ਸ਼ਹਿਰ ਦੀ ਬੁੱਕਲ ਚ ਇਤਿਹਾਸ ਦਾ ਇਕ ਹੋਰ ਅਨਮੋਲ ਲਗੀਨਾ ਜੜਿਆ ਹੋਇਆ ਏ, ਰਾਮ ਬਾਗ। ਲਾਹੌਰ ਦੇ ਸ਼ਾਲਾਮਾਰ ਬਾਗ ਦੀ ਤਰਜ਼ ਤੇ ਬਣਿਆ ਇਹ ਬਾਗ ਮਹਿਜ਼ ਦਰਖਤਾਂ ਤੇ ਫੁੱਲਾਂ ਦਾ ਝੁੰਡ ਨਹੀਂ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਸੁਨਹਿਰੀ ਦੌਰ ਦੀਆਂ ਬੁਲੰਦੀਆਂ ਦੀ ਇਕ ਹਰੀ ਭਰੀ ਦਾਸਤਾਨ ਏ। ਅੰਮ੍ਰਿਤਸਰ ਦੇ ਇਤਿਹਾਸ ਚ ਰਾਮ ਬਾਗ ਦੀ ਸਥਾਪਨਾ ਇਕ ਅਹਿਮ ਮੀਲ ਪੱਥਰ ਏ, ਜੋ ਸ਼ਹਿਰ ਦੀ ਧਾਰਮਿਕ ਤੇ ਸਿਆਸੀ ਅਹਿਮੀਅਤ ਨੂੰ ਦਰਸਾਉਂਦਾ ਏ। ਇਸ ਬਾਗ ਦੀ ਨੀਂਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 1819 ਈਸਵੀ ਚ ਰੱਖੀ। ਮਹਾਰਾਜਾ ਨੇ ਇਸ ਬਾਗ ਦਾ ਨਾਮ ਅੰਮ੍ਰਿਤਸਰ ਦੇ ਬਾਣੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਰਾਮ ਬਾਗ ਰੱਖਿਆ, ਜੋ ਉਨ੍ਹਾਂ ਦੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਤੀਕ ਏ। ਇਹ ਬਾਗ ਮਹਾਰਾਜਾ ਰਣਜੀਤ ਸਿੰਘ ਦੀ ਰਿਹਾਇਸ਼ ਹੋਇਆ ਕਰਦਾ ਸੀ। ਲਾਹੌਰ ਦੀ ਤਪਸ਼ ਤੋਂ ਬਚਣ ਲਈ ਸ੍ਰੀ ਦਰਬਾਰ ਸਾਹਿਬ ਅਤੇ ਇਸ਼ਨਾਨ ਦੇ ਦਰਸ਼ਨਾਂ ਲਈ ਮਹਾਰਾਜਾ ਅਕਸਰ ਗਰਮੀਆਂ ਦੇ ਦਿਨਾਂ ਚ ਇੱਥੇ ਆ ਕੇ ਠਹਿਰਦੇ ਸਨ। ਰਾਮ ਬਾਗ ਦੀ ਭਵਨ ਨਿਰਮਾਣ ਕਲਾ ਮੁਗਲ ਤੇ ਰਾਜਪੁਤਾਨਾ ਸ਼ੈਲੀ ਦੇ ਨਾਲ ਨਾਲ ਸਿੱਖ ਕਲਾਕ੍ਰਿਤੀ ਦਾ ਇਕ ਬਿਹਤਰੀਨ ਨਮੂਨਾ ਪੇਸ਼ ਕਰਦੀ ਏ। ਇਸ ਦੀ ਰੂਪਰੇਖਾ ਲਾਹੌਰ ਦੇ ਸ਼ਾਲਾਮਾਰ ਬਾਗ ਤੋਂ ਪ੍ਰੇਰਿਤ ਹੋ ਕੇ ਉਲੀਕੀ ਗਈ ਸੀ। ਬਾਗ ਦੇ ਵਿਚਕਾਰ ਪਾਣੀ ਦੀਆਂ ਖੂਬਸੂਰਤ ਨਹਿਰਾਂ ਤੇ ਫੁਹਾਰੇ ਬਣਾਏ ਗਏ ਸਨ, ਜੋ ਬਾਗ ਦੇ ਪਾਣੀ ਦੇ ਸੰਗੀਤ ਨਾਲ ਪੂਰੇ ਮਾਹੌਲ ਨੂੰ ਸੰਗੀਤਮਈ ਬਣਾ ਦਿੰਦੇ ਨੇ। ਬਾਗ ਦੇ ਕੇਂਦਰ ਚ ਬਣੀ ਖੂਬਸੂਰਤ ਦੋ ਮੰਜ਼ਿਲਾ ਇਮਾਰਤ ਸਮਰ ਪੈਲੇਸ ਇਸ ਦਾ ਮੁੱਖ ਆਕਰਸ਼ਣ ਏ। ਇਸ ਦੇ ਨਿਰਮਾਣ ਚ ਲਾਲ ਪੱਥਰ, ਨਾਨਕਸ਼ਾਹੀ ਇੱਟਾਂ ਤੇ ਲੱਕੜ ਦੀ ਬੜੀ ਕਲਾਤਮਕ ਤੇ ਸਟੱਜੀ ਵਰਤੋਂ ਕੀਤੀ ਗਈ ਏ। ਮਹਾਰਾਜਾ ਰਣਜੀਤ ਸਿੰਘ ਨੂੰ ਕੁਦਰਤ ਤੇ ਹਰਿਆਵਲ ਨਾਲ ਬਹੁਤ ਲਗਾਅ ਸੀ। ਉਨ੍ਹਾਂ ਨੇ ਕਸ਼ਮੀਰ, ਕਾਬੁਲ ਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਦੁਰਲੱਭ ਤੇ ਕੀਮਤੀ ਦਰਖਤ, ਬੂਟੇ ਤੇ ਫੁੱਲ ਮੰਗਵਾ ਕੇ ਇੱਥੇ ਲਾਏ ਸਨ। ਅੱਜ ਦੇ ਤੇਜ਼ੀ ਨਾਲ ਵਸਦੇ ਤੇ ਪ੍ਰਦੂਸ਼ਿਤ ਹੁੰਦੇ ਸ਼ਹਿਰੀ ਦੌਰ ਚ ਰਾਮਬਾਗ ਅੰਮ੍ਰਿਤਸਰ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦਾ ਏ। ਇੱਥੋਂ ਦੇ ਪੁਰਾਣੇ ਤੇ ਵਿਸ਼ਾਲ ਦਰਖਤ ਅੱਜ ਵੀ ਆਉਣ ਵਾਲਿਆਂ ਨੂੰ ਆਪਣੀ ਸੰਘਣੀ ਛਾਂ ਦਾ ਨਿੱਘ ਦਿੰਦੇ ਨੇ।

ਸਾਨੂੰ ਲਾਹੌਰ ਬਾਰੇ ਇੱਕ ਪ੍ਰਸਿੱਧ ਖਾਣਾ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਇਸ ਸ਼ਹਿਰ ਦੀ ਅਸਲ ਰੂਹ ਇਸ ਦੇ ਪੁਰਾਣੇ ਮੁੱਲਿਆਂ ਤੇ ਗਲੀਆਂ ਚ ਵਸਦੀ ਏ। ਤੇ ਇਦਾਂ ਦਾ ਇੱਕ ਖਾਸ ਤੇ ਰੌਣਕ ਭਰਿਆ ਇਲਾਕਾ ਏ ਗਵਾਲ ਮੰਡੀ। ਗਵਾਲ ਮੰਡੀ ਦਾ ਇਤਿਹਾਸ ਇਸ ਦੇ ਨਾਂ ਵਰਗਾ ਹੀ ਦਿਲਚਸਪ ਏ। ਸਮੇਂ ਦੇ ਨਾਲ ਇਸ ਨੇ ਪੰਜਾਬ ਦੇ ਕਈ ਰੰਗ ਤੇ ਦੌਰ ਵੇਖੇ ਨੇ। ਸ਼ੁਰੂਆਤੀ ਦੌਰ ਵਿੱਚ ਲਾਹੌਰ ਸ਼ਹਿਰ ਦੇ ਬਾਰ ਬਾਰ ਇਸ ਇਲਾਕੇ ਚ ਮੁੱਖ ਤੌਰ ਤੇ ਦੁੱਧ ਦਾ ਵਪਾਰ ਕਰਨ ਵਾਲੇ ਗਵਾਲੇ ਵਸਦੇ ਸਨ। ਉਨ੍ਹਾਂ ਦੇ ਰਹਿਣ ਬਸੇਰੇ ਤੇ ਕਾਰੋਬਾਰ ਕਰਕੇ ਹੀ ਇਸ ਦਾ ਨਾਮ ਗਵਾਲ ਮੰਡੀ ਪੈ ਗਿਆ। 1947 ਦੀ ਵੰਡ ਨੇ ਗਵਾਲ ਮੰਡੀ ਦਾ ਮੁਹੱਦਰਾ ਬਦਲ ਕੇ ਰੱਖ ਦਿੱਤਾ। ਵੰਡ ਤੋਂ ਬਾਅਦ ਅੰਮ੍ਰਿਤਸਰ, ਜਲੰਧਰ ਤੇ ਚੜ੍ਹਦੇ ਪੰਜਾਬ ਦੇ ਹੋਰ ਹਿੱਸਿਆਂ ਤੋਂ ਉੱਜੜ ਕੇ ਆਏ ਬਹੁਤ ਸਾਰੇ ਪਰਿਵਾਰਾਂ ਨੇ ਇੱਥੇ ਆਪਣਾ ਨਵਾਂ ਰਹਿਣ ਬਸੇਰਾ ਬਣਾਇਆ। ਉਨ੍ਹਾਂ ਨੇ ਆਪਣੇ ਨਾਲ ਆਪਣੀ ਬੋਲੀ, ਰਵਾਇਤਾਂ ਤੇ ਆਪਣੇ ਖਾਸ ਪਕਵਾਨਾਂ ਨੂੰ ਇੱਥੇ ਲਿਆਂਦਾ। ਗਵਾਲ ਮੰਡੀ ਦੀਆਂ ਗਲੀਆਂ ਚੋਂ ਲੰਘਦਿਆਂ ਇਦਾਂ ਮਹਿਸੂਸ ਹੁੰਦਾ ਏ ਜਿਵੇਂ ਸਮਾਂ ਦਹਾਕਿਆਂ ਪਿੱਛੇ ਚ ਆ ਗਿਆ ਹੋਵੇ। ਇੱਥੋਂ ਦੀਆਂ ਪੁਰਾਣੀਆਂ ਇਮਾਰਤਾਂ, ਲੱਕੜ ਦੇ ਬਣੇ ਨਕਾਸ਼ੀਦਾਰ ਚਰੋਖੇ, ਪੁਰਾਤਨ ਬੂਹੇ ਤੇ ਛੋਟੀਆਂ ਛੋਟੀਆਂ ਬਾਲਕਨੀਆਂ ਅੱਜ ਵੀ ਬੀਤੇ ਸਮੇਂ ਦੇ ਕਾਰੀਗਰਾਂ ਦੀ ਮੁਹਾਰਤ ਦੀ ਗਵਾਹੀ ਭਰਦੀਆਂ ਨੇ। ਇਹ ਇਮਾਰਤਾਂ ਹਿੰਦੂ, ਸਿੱਖ ਤੇ ਮੁਸਲਿਮ ਵਾਸਤੂ ਕਲਾ ਦੇ ਮਿਸ਼ਰਣ ਦਾ ਖੂਬਸੂਰਤ ਨਮੂਨਾ ਨੇ। ਸਮੇਂ ਨੇ ਇੱਥੋਂ ਦੀਆਂ ਤੰਗ ਗਲੀਆਂ, ਭੀੜ ਭੜੱਕੇ ਵਾਲੀਆਂ ਇੱਕ ਅਜੀਬ ਜਿਹਾ ਸਕੂਨ ਦਿੰਦੀਆਂ ਨੇ। ਇਹਨਾਂ ਬਰੂਹਾਂ ਤੇ ਗੁਆਂਢੀਆਂ ਦੀ ਆਪਸੀ ਸਾਂਝ, ਮੁਹੱਬਤ ਤੇ ਦੁੱਖ ਸੁੱਖ ਦੀਆਂ ਕਹਾਣੀਆਂ ਸੁਣਨ ਨੂੰ ਆਮ ਮਿਲ ਜਾਂਦੀਆਂ ਨੇ। ਖਾਣ ਪੀਣ ਦੇ ਸ਼ੌਕੀਨ ਗਵਾਲ ਮੰਡੀ ਨੂੰ ਪੰਜਾਬੀ ਸਵਾਦਾਂ ਦਾ ਮੱਕਾ ਮੰਨਦੇ ਨੇ। ਗਵਾਲ ਮੰਡੀ ਫੂਡ ਸਟਰੀਟ ਪੂਰੀ ਦੁਨੀਆ ਚ ਆਪਣੀ ਵਿਲੱਖਣ ਪਛਾਣ ਰੱਖਦੀ ਏ। ਇੱਥੇ ਪੱਕਣ ਵਾਲੇ ਪਕਵਾਨਾਂ ਚ ਅੰਮ੍ਰਿਤਸਰ ਦੇ ਤਿੱਖੇ ਜ਼ਾਇਕੇ ਤੇ ਲਾਹੌਰ ਦੀ ਸ਼ਾਹੀ ਨਵਾਜ਼ਿਸ਼ ਦਾ ਇੱਕ ਵੱਖਰਾ ਸੁਮੇਲ ਵੇਖਣ ਨੂੰ ਮਿਲਦਾ ਏ। ਅੰਮ੍ਰਿਤਸਰ ਤਲੀ ਹੋਈ ਮੱਛੀ, ਤਿੱਖੇ ਕਬਾਬ, ਸਰੋਂ ਦਾ ਸਾਗ ਤੇ ਠੰਡਾ ਮਿੱਠਾ ਫਲੂਦਾ ਇੱਥੋਂ ਦੀ ਪਛਾਣ ਨੇ। ਸ਼ਾਮ ਢਲਦਿਆਂ ਹੀ ਜਦੋਂ ਇਨ੍ਹਾਂ ਪਕਵਾਨਾਂ ਦੀ ਮਹਿਕ ਪੂਰੇ ਇਲਾਕੇ ਚ ਖਿਲਰਦੀ ਏ ਤਾਂ ਇਹ ਗਲੀਆਂ ਕਿਸੇ ਮੇਲੇ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਸਾਹਮਣੇ ਇਸ ਦੀਆਂ ਦੀਵਾਰਾਂ ਚ 47 ਦੇ ਦਰਦ ਦੀਆਂ ਚੀਸਾਂ ਵੀ ਦਫ਼ਨ ਨੇ ਤੇ ਸਭ ਕੁਝ ਲੁੱਟੇ ਪੁੱਟੇ ਜਾਣ ਤੋਂ ਬਾਅਦ ਵੀ ਜ਼ਿੰਦਗੀ ਨੂੰ ਮੁੜ ਤੋਂ ਖੜਾ ਕਰਨ ਦਾ ਅਥਾਹ ਜਜ਼ਬਾ ਵੀ ਏ।

ਆਜ਼ਾਦੀ ਸੰਘਰਸ਼ ਵਿਚ ਸ਼ਹਾਦਤ ਦੇਣ ਵਾਲੀ ਗੋਦਰ ਪਾਰਟੀ ਦੇ ਫਾਊਂਡਰ ਮੈਂਬਰ ਭਾਈ ਪਰਮਾਨੰਦ 4 ਨਵੰਬਰ 1876 ਨੂੰ ਗੁਲਾਮ ਭਾਰਤ ਵਿਚ ਜਨਮ ਲੈ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਪੂਰੀ ਜ਼ਿੰਦਗੀ ਲੇਖੇ ਲਾ ਦੇਣ ਵਾਲੇ ਭਾਈ ਪਰਮਾਨੰਦ ਗ੍ਰਿਫ਼ਤਾਰ ਕੀਤਾ ਗਿਆ ਤੇ ਬਰਤਾਨਵੀ ਸਾਮਰਾਜ ਦੀ ਅਦਾਲਤ ਨੇ ਸਜ਼ਾ ਸੁਣਾਈ ਫਾਂਸੀ। ਪਰ ਬਾਅਦ ਵਿਚ ਜੰਗ ਆਜ਼ਾਦੀ ਦੇ ਇਸ ਨਿਧੜਕ ਯੋਧੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ। ਅੰਡੇਮਾਨ ਯਾਨੀ ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਹਰ ਰੋਜ਼ ਕਾਲ ਕੋਠੜੀ ਦੀਆਂ ਬਿੱਠਾਂ ਵਿਚੋਂ ਆਜ਼ਾਦੀ ਦੇ ਸੂਰਜ ਦੇ ਦੀਦਾਰ ਕਰਨ ਦੀ ਹਸਰਤ ਲੈ ਕੇ ਜਿਉਂਦਾ ਰਿਹਾ ਭਾਈ ਪਰਮਾਨੰਦ। 15 ਅਗਸਤ 1947 ਨੂੰ ਭਾਰਤ ਦੇ ਅੰਬਰ ਉੱਤੇ ਆਜ਼ਾਦੀ ਦਾ ਤਿਰੰਗਾ ਸੂਰਜ ਉਦਯਮਾਨ ਹੋਇਆ, ਪਰ ਪਰਮਾਨੰਦ ਹਾਲੇ ਵੀ ਕਾਲੇ ਪਾਣੀ ਦੀ ਹਨੇਰੀ ਕਾਲ ਕੋਠੜੀ ਵਿਚ ਹੀ ਬੰਦ ਸੀ। 8 ਦਸੰਬਰ 1947 ਵਾਲੇ ਦਿਨ ਜੰਗੇ ਆਜ਼ਾਦੀ ਦੀ ਸ਼ਮਾ ਜਲਾਉਣ ਵਾਲੇ ਭਾਈ ਪਰਮਾਨੰਦ ਸ਼ਹੀਦ ਹੋ ਗਏ। ਜ਼ਾਲਮ ਪਰਤਾਂ ਦੀ ਹਕੂਮਤ ਵੱਲੋਂ ਦਿੱਤੇ ਲੱਖਾਂ ਤਸੀਹੇ ਚੱਲ ਕੇ ਵੀ ਜ਼ਾਲਮਾਂ ਦੀ ਈਨ ਨਾ ਮੰਨਣ ਵਾਲੇ ਭਾਈ ਪਰਮਾਨੰਦ ਨੂੰ ਲੱਖ ਲੱਖ

ਪੰਜਾਬ ਦਾ ਸਭ ਤੋਂ ਮਹਾਨ ਕਿੱਸਾ, ਪੰਜਾਬ ਦੀ ਸਭ ਤੋਂ ਮਹਾਨ ਲੋਕ ਗਾਥਾ ਨਿਰਜਾ। ਨਿਰਜਾ ਜਦੋਂ ਸਾਹਿਬਾਂ ਨੂੰ ਲੈਣ ਵਾਸਤੇ ਜਾਂਦਾ ਉਸ ਵੇਲੇ ਉਹਦਾ ਬਾਪ ਵੰਜਲ ਉਹਨੂੰ ਕੁਝ ਮਤਾਂ ਦਿੰਦਾ, ਹਾਂ ਵੀ ਸਿੰਦਿਆ ਕੀ ਕਹਿੰਦਾ ਸੁਣ ਕੇ ਜਰਾ।

ਤੁਸੀਂ ਸੁਰਿੰਦਰ ਚੰਦਾ ਦੀ ਆਵਾਜ਼ ਦੇ ਵਿੱਚ ਕੁਝ ਲੋਕ ਗਾਥਾਵਾਂ ਸੁਣੀਆਂ ਤੇ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਸਿਲਸਿਲਾ ਹੈ ਤਮੰਨਾ ਤੇ ਅੱਜ ਤੁਹਾਡੇ ਸਾਰਿਆਂ ਤਮੰਨਾ ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਨਗਮਾ।

ਜੀ ਸਾਵੇਂ ਤਮੰਨਾ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁੱਕ ਰਿਹਾ। ਇਨਸ਼ਾਅੱਲਾ ਕੱਲ੍ਹ ਤੁਹਾਡੀ ਖਿਦਮਤ ਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ।

0: ਕੀ ਕਰੇ ਹੋ?
1: ਆਜੋ ਆਜੋ ਆਜੋ ਬਲ ਸਾਹਿਬ, ਆਜੋ ਬੱਚਿਆਂ ਨੂੰ ਆਜੋ।
0: ਗੁਰੀ ਆਰਾਮ ਜੀ, ਜੈ ਹਿੰਦ ਜੀ,
1: ਜੈ ਹਿੰਦ ਜੀ, ਜੈ ਹਿੰਦ ਜੀ। ਬਲ ਸਾਹਿਬ, ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਵਧੀਆ, ਮੇਹਰ ਹੈ ਉਸ ਰੱਬ ਦੀ, ਸਭ ਤੇ ਬਣੀ ਰਹੇ। ਤੁਸੀਂ ਸੁਣਾਓ?
1: ਹਾਲ ਚਾਲ ਤਕੜਾ। ਦੇਖੋ, ਮੇਹਰ ਜਿਹੜੀ ਰੱਬ ਦੀ ਹੈ,
0: ਹਾਂਜੀ,
1: ਇਹਦੇ ਚ ਕੋਈ ਸ਼ੰਸਾ ਨਹੀਂ ਹੈ, ਕੋਈ ਸ਼ੱਕ ਨਹੀਂ। ਬੰਦੇ ਦੀ ਮਾਨਸਿਕਤਾ ਹੈ ਕਿ ਮੇਰੇ ਤੇ ਘੱਟ ਹੈ, ਉਹਦੇ ਤੇ ਜ਼ਿਆਦਾ ਹੈ
0: ਜੀ,
1: ਇਹ ਕਿਤੇ ਹੋ ਸਕਦਾ?
0: ਹਾਂਜੀ,
1: ਸੂਰਜ ਦੀ ਰੋਸ਼ਨੀ ਬਰਾਬਰ ਦੀ ਨਹੀਂ ਮਿਲਦੀ ਤੁਹਾਨੂੰ?
0: ਜੀ ਬਿਲਕੁਲ, ਸਾਰੇ ਲਈ ਬਰਾਬਰ
1: ਹੈ। ਚੰਨ ਦੀ ਚਾਨਣੀ ਦਾ ਜਿਹੜਾ ਨਜ਼ਾਰਾ, ਤੁਸੀਂ ਸਾਰੇ ਬਰਾਬਰ ਦਾ ਨਹੀਂ ਲੈਂਦੇ?
0: ਉਹ ਵੱਖਰੀ ਗੱਲ ਹੈ ਕਿ ਬੰਦਾ
1: ਮੀਂਹ ਜਦੋਂ ਪੈਂਦਾ ਆ, ਉਹ ਦੇਖਦਾ ਵੀ ਇਹ ਘਰ ਤੇ ਘੱਟ ਪੈਣਾ ਤੇ ਵੱਧ ਪੈਣਾ।
0: ਸਹੀ ਗੱਲ ਹੈ ਜੀ।
1: ਸੋ ਕੁਦਰਤ ਨੂੰ ਸਮਝਣ ਲਈ,
0: ਹਾਂਜੀ,
1: ਕੁਦਰਤ ਦੇ ਜਿਹੜੇ ਗੱਫੇ ਹੈ ਨਾ, ਕੁਦਰਤ ਨਾਲ ਜੱਫੇ ਨਾ ਮਾਰੋ, ਕੁਦਰਤ ਦੇ ਗੱਫੇ ਦੇਖੋ।
0: ਸਹੀ ਗੱਲ ਹੈ ਜੀ।
1: ਉਹਦਾ ਆਨੰਦ ਤੁਹਾਨੂੰ ਕਿੰਨਾ ਮਿਲਦਾ ਹੈ,
0: ਹਾਂਜੀ,
1: ਉਹ ਤਾਂ ਕਿਤੇ ਭੇਦਭਾਵ ਹੈ ਹੀ ਨਹੀਂ।
0: ਬਿਲਕੁਲ ਜੀ,
1: ਉਹਨੇ ਤਾਂ ਸਭ ਲਈ ਬਰਾਬਰ ਹੈ। ਇਹ ਤੁਹਾਡੀ ਮਾਨਸਿਕਤਾ ਹੈ, ਕਿਤੇ ਨਾ ਕਿਤੇ ਸਾਨੂੰ ਜੀ ਕਹਿ ਸਕਦੇ ਵੀ ਸਾਡੀ ਸੰਕੀਰਣ ਸੋਚ ਹੈ ਕਿ ਅਸੀਂ ਆਪਣੇ ਆਪ ਨੂੰ ਆਪ ਹੀ ਨਿਰਧਾਰਿਤ ਕਰੀ ਜਾਂਦੇ ਹਾਂ
0: ਕਿ
1: ਯਾਰ ਮੇਰੇ ਨਾਲ ਤਾਂ ਦੁਰਾਇਤ ਕਰਤੀ, ਆ ਫਲਾਣੇ ਨੂੰ ਪਤਾ ਨੀ ਕੀ ਦੇਤਾ।
0: ਸਹੀ ਗੱਲ ਹੈ, ਆਪਣੀ ਸੋਚ ਦੀ ਗੱਲ ਹੈ। ਹੁਣ ਇੱਕ ਛੋਟਾ ਬੱਚਾ ਜਿਹੜਾ ਆ, ਮੀਂਹ ਪੈਂਦਾ ਤਾਂ ਬਾਹਰ ਨੂੰ ਭੱਜਦਾ ਹੈ,
1: ਹਾਂ, ਅਸੀਂ ਅੰਦਰ ਨੂੰ ਭੱਜਦੇ।
0: ਸਿਆਣਾ ਬੰਦਾ ਜਿਹੜਾ ਹੈ ਅੰਦਰ ਲੁਕਦਾ ਫਿਰਦਾ,
1: ਇਹੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਹਾਲ ਹੀ ਉਹਦੇ ਨਾਲ ਜੁੜਿਆ ਹੋਇਆ, ਕਿੱਥੋਂ ਆਇਆ।
0: ਸਹੀ ਗੱਲ ਹੈ ਜੀ।
1: ਇਸੇ ਕਰਕੇ ਕਹਿੰਦਾ ਕਿ ਬੱਚੇ ਰੱਬ ਦਾ ਰੂਪ ਕਿਉਂ ਕਿਹਾ ਜਾਂਦਾ, ਕਿ ਬੱਚੇ ਰੱਬ ਦਾ ਰੂਪ ਕਿਉਂਕਿ ਰੱਬ ਨੇ ਉਹ ਜਦੋਂ ਜਦੋਂ ਜਿੱਦਾਂ ਜਿੱਦਾਂ ਕਹਿੰਦੇ ਹੁੰਦੇ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਬੜੌਤਰੀ ਵਾਲੇ ਪਾਸੇ ਜਾਂਦੇ ਆ, ਉਹ ਤੋਂ ਦੂਰ ਹੁੰਦੇ ਜਾਂਦੇ, ਉਹ ਫਿਰ ਉਹ ਵੀ ਅੰਦਰ ਨੂੰ ਭੱਜਣ ਲੱਗ ਜਾਂਦੇ ਨੇ ਜਦੋਂ ਮੀਂਹ ਆਉਂਦਾ ਹੈ।
0: ਸਹੀ ਗੱਲ
1: ਹੈ ਕਿ ਨਹੀਂ?
0: ਬਿਲਕੁਲ।
1: ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਉਹ ਬੱਚਿਆਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਵੀ ਜਦੋਂ ਮੀਂਹ ਪੈਂਦਾ ਉਹ ਬਾਹਰ ਨੂੰ ਕਿਉਂ ਭੱਜਦੇ ਆ, ਕਿਉਂਕਿ ਕੁਦਰਤ ਉਹਨਾਂ ਨੂੰ ਆਪਣੇ ਵੱਲ
0: ਖਿੱਚਦੀ ਹੈ,
1: ਕਿਉਂਕਿ ਉਹ ਕੁਦਰਤ ਦੇ ਨੇੜੇ ਹੈ। ਕੁਦਰਤ ਉਹਨਾਂ ਨੂੰ ਹੀ ਆਪਣੇ ਨਾਲ ਜੋੜਦੀ ਹੈ ਜਿਹੜੇ ਕੁਦਰਤ ਦੇ ਨੇੜੇ।
0: ਬਿਲਕੁਲ।
1: ਤੇ ਜਿਹੜੇ ਕੁਦਰਤ ਦੇ ਨੇੜੇ ਨੀ, ਕੁਦਰਤ ਉਹਨਾਂ ਤੋਂ ਵੀ ਕਹਿੰਦੇ ਮੈਂ ਕੀ ਲੈਣਾ ਇਹਨਾਂ ਤੋਂ,
0: ਫਿਰ ਕੁਦਰਤ ਤੋਂ ਵਾਂਝੇ ਰਹਿ ਜਾਂਦੇ।
1: ਹਾਂ
0: ਬਿਲਕੁਲ,
1: ਵਾਂਝੇ ਰਹਿ ਜਾਂਦੇ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈ ਬਲ ਸਾਹਿਬ, ਸਾਨੂੰ ਸਮਝਣ ਦੀ ਲੋੜ ਹੈ ਅੱਜ। ਇਸੇ ਕਰਕੇ ਦੇਖੋ, ਇਹ ਜਿਹੜਾ ਕੁਦਰਤ ਨੂੰ ਸਮਝਣਾ ਜਾਂ ਕੁਦਰਤ ਦੇ ਨੇੜੇ ਰਹਿਣਾ,
0: ਹਾਂਜੀ,
1: ਇੱਕ ਸਿਧਾਂਤ ਬਣ ਗਿਆ।
0: ਹਾਂਜੀ,
1: ਖੇਤੀਬਾੜੀ ਦੇ ਵਿੱਚ ਵੀ, ਕਿਉਂ ਆਪਾਂ ਨੂੰ ਕਿਹਾ ਜਾਂਦਾ ਵੀ ਕੁਦਰਤੀ ਖੇਤੀ ਕਰੋ ਵੀ?
0: ਹਾਂਜੀ,
1: ਖੇਤੀ ਤਾਂ ਆਪਾਂ ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰਦੇ, ਅੱਗੇ ਵੀ ਕਰਦੇ ਰਹਾਂਗੇ।
0: ਬਿਲਕੁਲ ਜੀ।
1: ਕੁਦਰਤੀ ਖੇਤੀ ਦਾ ਮਤਲਬ ਇਹ ਹੈ ਕਿ ਜੋ ਕੁਦਰਤ ਦੀਆਂ ਵਿਧੀਆਂ, ਕੁਦਰਤੀ ਤੌਰ ਤੇ ਵਿਧੀ ਵਿਧਾਨ ਹੈ, ਉਸ ਲਿਹਾਜ਼ ਨਾਲ ਜਦੋਂ ਆਪਾਂ ਖੇਤੀ ਕਰਾਂਗੇ, ਉਹ ਕਿਤੇ ਨਾ ਕਿਤੇ ਸਾਡੇ ਸਰੀਰ ਤੇ, ਸਾਡੇ ਮਾਨਸਿਕ ਸਤਰ ਤੇ ਚੰਗਾ ਅਸਰ ਪਾਊ।
0: ਬਿਲਕੁਲ ਸਹੀ ਗੱਲ ਹੈ।
1: ਹੁਣ ਜਦੋਂ ਜੇ ਤੁਸੀਂ ਦੇਖੋ, ਆਪਾਂ ਸਾਰੇ ਖੇਤੀਬਾੜੀ ਕਰਦੇ ਹਾਂ, ਜਦੋਂ ਦਵਾਈਆਂ ਆਈਆਂ ਹੈ, ਜਦੋਂ ਦੇ ਖਾਦਾਂ ਆਈਆਂ ਹੈ, ਤੇ ਸਾਡੇ ਉਹ ਜੇ ਚਿਹਰੇ ਮੋਹਰੇ ਰਹੇ ਆ, ਸਾਡੇ ਪੁਰਖੇ ਆ ਜਿਹਨਾਂ ਦੇ ਕੱਦ ਸੱਤ ਸੱਤ ਸਾਢੇ ਸੱਤ ਸੱਤ ਫੁੱਟ ਹੁੰਦੇ ਸੀਗੇ, ਤੇ ਅੱਜ 5 ਫੁੱਟ 2 ਇੰਚ ਤੋਂ ਕੱਦ ਵਧਾਉਣੇ ਔਖਾ ਹੋਇਆ ਪਿਆ, ਦਵਾਈ ਖਾ ਲਓ ਜਿੰਨੀ ਮਰਜ਼ੀ ਖਾ ਲਓ।
0: ਤਾਂ ਹੀ ਤਾਂ ਹੁਣ ਕਹਿੰਦੇ ਜੀ ਖੁਰਾਕ ਮਾੜੀ ਹੋ ਗਈ, ਹੁਣ ਖੁਰਾਕ ਤਾਂ ਹੀ ਮਾੜੀ ਹੋ ਗਈ ਵੀ ਜਿਹੜਾ ਕੁਦਰਤ ਨਾਲ ਆਪਾਂ ਟੁੱਟਦੇ ਜਾਂਦੇ ਆ।
1: ਜ਼ਮੀਨ ਹੈ ਨਾ, ਕੁਦਰਤ ਕੀ ਹੈ?
0: ਬਿਲਕੁਲ,
1: ਕੁਦਰਤ ਸਾਡੀ ਪੈਲੀ ਹੈ, ਕੁਦਰਤ ਸਾਡਾ ਵਾਤਾਵਰਣ ਹੈ, ਕੁਦਰਤ ਸਾਡਾ ਪਾਣੀ ਹੈ, ਹਵਾ ਹੈ। ਤੁਸੀਂ ਤਾਂ ਉਹਨੂੰ ਜਿਹੜਾ ਹੁੰਦਾ ਕਹਿੰਦੇ ਉਹਦਾ ਛੱਡਿਆ ਹੀ ਕੁਛ ਨੀ, ਨਾ ਅਸੀਂ ਜ਼ਮੀਨ ਚ ਕੁਛ ਛੱਡਿਆ, ਪਾਣੀ ਨੂੰ ਅਸੀਂ ਨੀ ਛੱਡਿਆ, ਤੁਸੀਂ ਦੇਖ ਲਓ ਪਾਣੀ ਪਤਾਲ ਨੂੰ ਬਚਾਇਆ ਪਿਆ।
0: ਬਿਲਕੁਲ ਜੀ।
1: 300-350 ਫੁੱਟ
0: ਹਾਂਜੀ
1: ਤੇ ਕਿਤੇ ਜਾ ਕੇ ਪਾਣੀ ਲੱਭਦਾ ਸਾਨੂੰ,
0: ਉਹਦੇ ਵਿੱਚ ਵੀ ਆਪਾਂ ਜ਼ਹਿਰ

0: ਘੋਲੀ ਜਾ ਰਹੇ
1: ਹਾਂ, ਉਹ ਚ ਵੀ ਆਪਾਂ ਜ਼ਹਿਰ ਘੋਲੀ ਜਾ ਰਹੇ ਹਾਂ, ਹਵਾ ਦੇ ਵਿੱਚ ਤਾਂ ਜ਼ਹਿਰ ਘੋਲੀ ਜਾ ਰਹੇ ਹਾਂ। ਮਤਲਬ ਸਾਡਾ ਲਾਇਸੈਂਸ ਸਾਨੂੰ ਮਿਲਿਆ ਹੋਇਆ ਵੀ ਅਸੀਂ ਕੰਮ ਉਲਟਾ ਹੀ ਕਰਨਾ, ਕੋਈ ਸਿੱਧਾ ਕੰਮ ਕਰਨਾ ਹੀ ਨਹੀਂ ਹੈ ਕਿ ਨਹੀਂ, ਜਿੱਦਾਂ ਆਪਾਂ ਨੂੰ ਲਾਇਸੈਂਸ ਮਿਲ ਗਿਆ ਹੁੰਦਾ ਨਾ। ਸੋ ਇਸ ਕਰਕੇ ਜਦੋਂ ਫਿਰ ਬੇਵਕਤੀ ਬਾਰਿਸ਼ ਹੁੰਦੀ ਹੈ ਤੇ ਜਦੋਂ ਜਿੱਦਾਂ ਕਹਿੰਦੇ ਪਈ ਫਸਲ ਤੇ ਗੜੇਮਾਰ ਹੁੰਦੀ ਹੈ ਤੇ ਫਿਰ ਉਦੋਂ ਆਪਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਾਡੇ ਨਾਲ ਕੁਦਰਤ ਨਾਰਾਜ਼ ਹੈ,
0: ਕੁਦਰਤ ਕਿਤੇ ਨਾ ਕਿਤੇ ਸੁਨੇਹਾ ਦੇ ਰਹੀ ਹੁੰਦੀ ਹੈ ਕਿ ਭਾਈ ਤੂੰ ਲੈਣ ਤੇ ਆ ਜਾ।
1: ਹੁਣ ਟੈਲੀਫੋਨ ਹੀ ਕਰਨਾ, ਉਹਦਾ ਟੈਲੀਫੋਨ ਕਰਨ ਦਾ ਤਰੀਕਾ ਇਹ ਹੈ ਕਿ ਕੁਦਰਤ ਦੇ ਸੰਕੇਤ ਤਾਂ ਕੁਦਰਤ ਨੇ ਆਪਣੇ ਹਿਸਾਬ ਨਾਲ ਦੇਣੇ, ਕਿਉਂਕਿ ਕੁਦਰਤ ਦੇ ਸੰਕੇਤ ਕੁਦਰਤੀ ਸਾਧਨ ਨੇ। ਉਹਨੇ ਜੇ ਬੰਦੇ ਨੂੰ ਸਮਝਾਉਣਾ ਹੈ ਉਹਨੂੰ ਬਹੁਤਾ ਮੀਂਹ ਪਾ ਕੇ ਸਮਝਾਊਗਾ,
0: ਬਿਲਕੁਲ,
1: ਜਾਂ ਬਹੁਤੀ ਹਨੇਰੀ ਪਾ ਕੇ ਸਮਝਾਊਗਾ, ਆਪ ਤਾਂ ਆ ਕੇ ਤੁਹਾਡੇ ਸਾਹਮਣੇ ਉਹ ਕਹਿੰਦੇ ਹੁੰਦੇ ਆ ਵੀ ਖੜ ਨਹੀਂ ਜਾਊਗਾ।
0: ਸਹੀ ਗੱਲ ਹੈ
1: ਨਾ, ਕੁਦਰਤ ਦਾ ਤਾਂ ਕੋਈ ਰੰਗ ਰੂਪ ਨਹੀਂ,
0: ਬਿਲਕੁਲ,
1: ਕੁਦਰਤ ਤਾਂ ਬੇਅੰਤ ਹੈ,
0: ਬਿਲਕੁਲ।
1: ਸੋ ਇਸ ਕਰਕੇ ਬਲ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਕੁਦਰਤ ਦੇ ਸੰਕੇਤਾਂ ਨੂੰ, ਇਹ ਉਹ ਗੱਲ ਹੈ ਗਾਉਣ ਚੱਲਦਾ ਹੈ ਵੀ ਗੋਲੀ ਮਾਰੋ ਆਸ਼ਕ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ,
0: ਬਿਲਕੁਲ,
1: ਉਹ ਤੁਸੀਂ ਕੁਦਰਤ ਦੀ ਅੱਖ ਦੀ ਰਮਜ਼ ਨੂੰ ਜੇ ਨਾ ਪਛਾਣਿਆ ਤੇ ਤੁਸੀਂ ਅੱਜ ਵੀ ਲੁੱਟੇ ਤੇ ਤੁਸੀਂ ਕੱਲ ਵੀ ਕੁੱਟੇ।
0: ਸਹੀ ਗੱਲ ਹੈ,
1: ਹੈਨਾ। ਸੋ ਇਸ ਕਰਕੇ ਅੱਜ ਬੜਾ ਜ਼ਰੂਰੀ ਹੈ, ਖਾਸ ਕਰਕੇ ਆਪਣਾ ਜਿਹੜਾ, ਕਿਉਂਕਿ ਆਪਾਂ ਜ਼ਿਮੀਦਾਰੀ ਨਾਲ ਸਿੱਧੇ ਤੌਰ ਤੇ ਸੰਬੰਧਿਤ ਹਾਂ, ਔਰ ਉੱਪਰ ਭਗਵਾਨ ਤੇ ਥੱਲੇ ਕਿਸਾਨ, ਵਿੱਚ ਵਿਚਾਲੇ ਕੁਛ ਨਹੀਂ,
0: ਬਿਲਕੁਲ।
1: ਇਹ ਕਿਸਾਨ ਦੇ ਮਿੱਦਾਂ, ਇਹ ਭਗਵਾਨ ਦਾ ਦਰਜਾ, ਅੰਨ ਨੂੰ ਭਗਵਾਨ ਦਾ ਦਰਜਾ, ਔਰ ਆਪਾਂ ਅੰਨ ਪੈਦਾ ਕਰਦੇ ਹਾਂ, ਇਸ ਕਰਕੇ ਇਹ ਕਿਸਮ ਕਿਆ ਕਿੱਤਾ ਐਸਾ ਹੈ ਕਿ ਇਹਦਾ ਮੁਕਾਬਲਾ ਕਿਸੇ ਕਿੱਤੇ ਧੰਦੇ ਨਾਲ ਤੁਸੀਂ ਕਰ ਹੀ ਨਹੀਂ ਸਕਦੇ,
0: ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ।
1: ਉੱਤਮ ਖੇਤੀ, ਉੱਤਮ ਖੇਤੀ ਮੱਧ ਵਫਾਰ ਨਖਿੱਧ ਚਾਕਰੀ ਭੀਖ ਦੁਆਰ, ਇਹ ਕਿਉਂ ਕਿਹਾ ਜਾਂਦਾ ਹੈ? ਇਹ ਕਦੇ ਐਵੇਂ ਦਾ ਕਿਹਾ ਨਹੀਂ ਜਾਂਦਾ, ਇਹ ਜੇ ਪੁਰਖਿਆਂ ਨੇ ਕਿਸੇ ਨੇ ਘਾੜ ਤਾਂ ਘੜੀ ਹੈ, ਕਿਸੇ ਗੱਲੋਂ ਘੜੀ ਹੈ, ਏਦਾਂ ਹੀ ਕਦੇ ਉਦਾਂ ਹੀ ਜਾ ਕੇ ਗੱਲ ਮਾਰਤੀ ਵੀ ਉਹਦੇ ਗਾਲਾਂ ਜੋੜਤਾ ਤੇ ਗਾਣਾ ਬਣ ਗਿਆ। ਸੋ ਇਸ ਚੀਜ਼ ਨੂੰ ਸਮਝਣ ਦਾ, ਉੱਤਮ ਖੇਤੀ ਸੀ, ਹੈ ਤੇ ਰਹੇਗੀ, ਔਰ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਖੇਤੀ ਦਾ ਸਿਧਾਂਤ ਵੀ ਸਾਨੂੰ ਦੇਤਾ ਕਿ ਖੇਤੀ ਸਾਨੂੰ ਕਰਨੀ ਕਿੱਦਾਂ ਚਾਹੀਦੀ ਹੈ। ਫੇਰ ਵੀ ਅਸੀਂ ਸਾਰਾ ਕੀਤਾ ਕਰਾਇਆ, ਸਾਰਾ ਮਤਲਬ ਸਾਡੇ ਸਾਹਮਣੇ ਜਿਹੜਾ ਸਾਨੂੰ ਮੁਫ਼ਤ ਦੇ ਵਿੱਚ ਹਾਸਲ ਹੋ ਗਿਆ, ਅਸੀਂ ਤਾਂ ਉਹਨੂੰ ਅਪਣਾਉਂਦੇ ਹੀ ਨਹੀਂ,
0: ਰੁੜ ਰਹੇ ਆਪਾਂ ਜੀ,
1: ਸਾਨੂੰ ਤਾਂ ਮੁਫ਼ਤ ਦੀ ਚੀਜ਼ ਪਚਦੀ ਹੀ ਨਹੀਂ, ਪਤਾ ਨਹੀਂ ਲੱਗਦਾ ਜਿਹਦਾ ਬਦਹਾਜ਼ਮੀ ਹੁੰਦੀ ਹੈ।
0: ਸਹੀ ਗੱਲ ਹੈ ਜੀ।
1: ਸੋ ਇਸ ਕਰਕੇ ਅੱਜ ਬਲ ਸਾਹਿਬ ਬਹੁਤ ਜ਼ਿਆਦਾ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਅੱਜ ਜੇ ਖੇਤੀ ਦਾ ਰੁੱਖ ਆਪਾਂ ਨਾ ਬਦਲਿਆ, ਆਪਣੇ ਤੌਰ ਤਰੀਕੇ ਨਾ ਬਦਲੇ, ਜਾਂ ਕੁਦਰਤੀ ਪ੍ਰਣਾਲੀ ਵੱਲ ਆਪਾਂ ਨਾ ਗਏ, ਤੇ ਕੁਦਰਤ ਨੇ ਸਾਨੂੰ ਉੱਥੇ ਜਾ ਕੇ ਸਿੱਟਣਾ ਹੈ, ਤੇ ਜਿੱਥੋਂ ਫਿਰ ਜਿੱਦਾਂ ਕਹਿੰਦੇ ਅਸੀਂ ਵਾਪਸ ਆਉਣਾ ਸਾਡੇ ਲਈ ਮੁਸ਼ਕਲ ਹੈ,
0: ਬਿਲਕੁਲ,
1: ਹੈ ਕਿ ਨਹੀਂ?
0: ਸਹੀ ਗੱਲ ਹੈ।
1: ਆਪਾਂ ਦੇਖੋ ਵੱਡੇ ਵੱਡੇ ਜਿਹੜੇ ਮੁਲਕ ਹੈ, ਜਿਨ੍ਹਾਂ ਨੂੰ ਕਹਿੰਦੇ ਕਿ ਉਹ ਮੁਲਕਾਂ ਦੇ ਵਿੱਚ ਮਨੁੱਖੀ ਸਿਹਤ ਦੀ ਹਾਲਤ ਦੇਖੋ ਕੀ ਹੈ ਨਾ। ਸੋ ਇਸ ਕਰਕੇ, ਕਿਉਂਕਿ ਮਾਨਸਿਕ ਹਾਲਤ ਔਰ ਸਰੀਰਕ ਦੋਨੇ ਹੀ ਹੈ।
0: ਸਹੀ ਗੱਲ ਹੈ।
1: ਬਾਕੀ ਤਾਂ ਤੁਸੀਂ ਜੋ ਮਰਜ਼ੀ ਤਰੱਕੀ ਕਰ ਲਓ, ਤੋਪਾਂ ਟੈਂਕ ਜਿੰਨੀਆਂ ਮਰਜ਼ੀ ਬਣਾਈ ਚੱਲੋ, ਤੁਹਾਡਾ ਆਪਣੀ ਤੋਪ ਤਾਂ ਖਰਾਬ ਹੋਈ ਪਈ ਹੈ, ਆਪਣਾ ਟੈਂਕ ਤੁਹਾਡਾ ਚੱਲਦਾ ਨਹੀਂ। ਸੋ ਇਸ ਕਰਕੇ ਜਿਹੜਾ ਅਸਲ ਦੇ ਵਿੱਚ ਤੁਹਾਡੀ ਬੌਧਿਕਤਾ ਹੈ, ਤੁਹਾਡੀ ਮਾਨਸਿਕਤਾ ਹੈ, ਜਾਂ ਤੁਹਾਡਾ ਸਰੀਰ ਹੈ, ਇਹ ਸਭ ਤੋਂ ਵੱਡਾ ਔਜ਼ਾਰ ਹੈ।
0: ਸਹੀ ਗੱਲ ਹੈ।
1: ਤੁਸੀਂ ਦੇਖ ਲਓ, ਬੰਦਾ ਮਾੜਾ ਢਿੱਲਾ ਮਿੱਠਾ ਹੋ ਗਿਆ, ਚਾਰ ਕੁ ਦਿਨ ਨਿਆਣੇ ਹੀ ਪੁੱਛਦੇ ਆ ਬਾਪੂ ਪਾਣੀ ਪਿਲਾਈਏ, ਫਿਰ ਉਦੋਂ ਬਾਅਦ ਬਾਪੂ ਤੈਨੂੰ ਹਸਪਤਾਲ ਚ ਲਾ ਦਈਏ, ਇੱਥੇ ਤਾਂ ਤੇਰਾ ਔਖਾ ਲੱਗਦਾ ਹੈ ਨਾ, ਢਿੱਲਾ ਮਿੱਠਾ ਜ਼ਿਆਦਾ ਰਹਿਣ ਲੱਗ ਗਿਆ ਤੂੰ। ਇਹ ਕੁਦਰਤ ਦਾ ਐਸਾ ਇੱਕ ਚੀਜ਼ ਹੈ ਕਿ ਵੱਡੇ ਵੱਡੇ ਮੁੱਖ ਮੋੜ ਕੇ ਦਿਲਾਂ ਦੇ ਜਾਣੀ। ਸੋ ਇਸ ਕਰਕੇ ਸਾਰੇ ਜਿਹੜੇ ਮੂੰਹ ਫਿਰ ਜਾਂਦੇ ਹੈ, ਸੋ ਜਿਹੜੀ ਇਹ ਕਾਇਆ ਹੈ, ਇਹੀ ਮਾਇਆ ਹੈ, ਇਹੀ ਸਰਮਾਇਆ ਹੈ, ਤੇ ਜਿਹਨੇ ਇਹਨੂੰ ਸਮਝ ਲਿਆ ਉਹਨੇ ਸਾਰਾ ਕੁਝ ਪਾਇਆ। ਇਹਨੂੰ ਸਮਝਣ ਦੀ ਲੋੜ ਹੈ, ਔਰ ਇਹਨੂੰ ਸਮਝਣਾ ਹੈ ਤੇ ਕੁਦਰਤ ਨੂੰ ਸਮਝਣਾ ਹੈ।
0: ਬਿਲਕੁਲ,
1: ਇਹੀ ਕੁਦਰਤ ਹੈ, ਤੁਹਾਡੀ ਕਾਇਆ ਹੀ ਕੁਦਰਤ ਹੈ। ਜੇ ਆਪਾਂ ਐਵੇਂ ਲੱਭਦੇ ਫਿਰਦੇ ਆ, ਪਤਾ ਨੀ ਕਿੱਥੇ ਕੀ ਹੋਊ, ਕਿੱਥੇ ਕੀ ਹੋਊ, ਸਾਰਾ ਕੁਛ ਤੁਹਾਡੇ ਅੰਦਰ ਹੀ, ਜਿੱਦਾਂ ਕਹਿੰਦੇ ਐ ਜਿੱਦਾਂ ਪੇਜ ਲਾ ਕੇ ਸੈੱਟ ਕਰਕੇ ਤੋਰਤਾ, ਫਰੋਲੀ ਕਿਤੇ ਜਾਂਦੇ ਹੋ, ਚੀਜ਼ ਕਿਤੇ ਗੁਆਚੀ ਹੈ, ਲਾਂਭਾ ਕਿਸੇ ਨੂੰ ਦੇਈ ਜਾਂਦੇ ਹੋ, ਸਮਝੋ ਬੇਸਮਝ ਜਿਹੜਾ ਹੈ ਆਪਾਂ ਹੋਏ ਪਿਆ। ਸੋ ਅੱਜ ਜਿਹੜਾ ਹੈ ਕਿਸੇ ਨਾ ਕਿਸੇ ਸਤਰ ਦੇ ਉੱਤੇ ਹਰ ਬੰਦੇ ਨੂੰ ਆਪਣੇ ਆਪ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਆਪਣੇ ਆਪ ਬਾਰੇ ਸੋਚਣਾ ਚਾਹੀਦਾ ਹੈ, ਮੈਂ ਕੀ ਹਾਂ, ਮੈਂ ਕਿਉਂ ਹਾਂ, ਮੈਂ ਕਿੱਥੇ ਹਾਂ, ਮੈਂ ਕੀ ਹਾਂ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਦੇ ਜਵਾਬ ਤੁਹਾਨੂੰ ਲੱਭਣੇ ਚਾਹੀਦੇ ਹੈ। ਫਿਰ ਤੁਹਾਨੂੰ ਕੁਦਰਤ ਦੇ ਬਾਰੇ ਸਮਝ ਆਉਣੀ ਸ਼ੁਰੂ ਹੋਊ ਕਿ ਕੁਦਰਤ ਕੀ ਹੈ, ਤੁਹਾਨੂੰ ਆਪਣਾ ਤਾਂ ਪਤਾ ਨਹੀਂ, ਤੁਸੀਂ ਜਿੱਦਾਂ ਕਹਿੰਦੇ ਹੁੰਦੇ ਸੋਸ਼ਲ ਮੀਡੀਆ ਤੇ ਉਹ ਦਰਾਬੀ ਮਿਲਾਈ ਜਾਂਦੇ ਨੇ ਲੋਕਾਂ ਨੂੰ, ਹਾਂ ਵੀ ਉਹ ਕਈ ਮੈਂ ਦੇਖਿਆ ਵੀ ਜੀ ਮੈਂ ਮਰ ਗਿਆ ਸੀ, ਮੈਂ ਗਿਆ ਉੱਥੇ ਕਚਹਿਰੀ ਲੱਗੀ ਹੋਈ ਸੀ, ਉਹ ਦੱਸੋ ਯਾਰ ਕੈਸੇ ਹੈ, ਵੀ ਕੈਸਾ ਗੁਮਰਾਹ ਤੁਸੀਂ ਕਰਦੇ ਪਏ ਹੋ, ਵਿਗਿਆਨਿਕ ਯੁੱਗ ਹੈ, ਕੋਈ ਐਸੀ ਗੱਲ ਕਰੋ ਜਿਹੜੀ ਗੱਲ ਦਾ ਕੋਈ ਆਧਾਰ ਹੋਵੇ,
0: ਬਿਲਕੁਲ,
1: ਉਹਦਾ ਬੇਅੰਤ ਦਾ ਕਿਸੇ ਨੇ ਪਾਇਆ ਅੱਜ ਤੱਕ ਭੇਤ,
0: ਬਿਲਕੁਲ,
1: ਬੜੇ ਬੜੇ ਹੋ ਤੁਰ ਗਏ ਹੈ। ਸੋ ਇਸ ਕਰਕੇ ਉਹਦੀ ਤਾਂ ਗੱਲ ਕਰਨਾ ਵੀ ਤੁਹਾਡੇ ਜਿੱਦਾਂ ਕਹਿੰਦੇ ਵਾਜਬ ਨੀ, ਤੁਹਾਡੇ ਤੁਸੀਂ ਸਮਰੱਥ ਨੀ ਉਹਦੀ ਗੱਲ ਕਰਨ ਦੇ, ਹੈ ਨਾ, ਉਹਦਾ ਜ਼ਿਕਰ ਕਰਨ ਦੇ।

ਮੈਨੂੰ ਯਾਦ ਹੈ 10 ਮਈ ਸਨ 1857 ਜਦੋਂ ਅੰਗਰੇਜ਼ ਸਰਕਾਰ ਦੇ ਖਿਲਾਫ ਭਾਰਤ ਦੇ ਲੋਕਾਂ ਨੇ ਕ੍ਰਾਂਤੀ ਦੀ ਮਸ਼ਾਲ ਜਗਾ ਦਿੱਤੀ।

ਜੇਲ੍ਹ ਤੋਂ ਛੁਡਾਏ ਕੈਦੀ ਵੀ ਕ੍ਰਾਂਤੀ ਵਿੱਚ ਸ਼ਾਮਿਲ ਹੋ ਗਏ। ਰਾਤ ਨੂੰ ਹੀ ਵਿਦਰੋਹੀ ਸੈਨਿਕ ਦਿੱਲੀ ਵੱਲ ਕੂਚ ਕਰ ਗਏ ਤੇ ਕ੍ਰਾਂਤੀ ਦੀ ਇਹ ਚਿੰਗਾਰੀ ਮੇਰਠ ਦੇ ਪੂਰੇ ਦਿਹਾਤੀ ਇਲਾਕਿਆਂ ਤੱਕ ਫੈਲ ਗਈ। ਮੰਗਲ ਪਾਂਡੇ 8 ਅਪ੍ਰੈਲ 1857 ਨੂੰ ਬੈਰਕਪੁਰ ਬੰਗਾਲ ਵਿੱਚ ਸ਼ਹੀਦ ਹੋ ਗਏ ਸਨ। ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸਾਂ ਦੇ ਵਿਰੋਧ ਵਿੱਚ ਆਪਣੇ ਇੱਕ ਅੰਗਰੇਜ਼ ਅਫਸਰ ਨੂੰ 29 ਮਾਰਚ 1857 ਨੂੰ ਬੈਰਕਪੁਰ ਛਾਉਣੀ ਵਿੱਚ ਗੋਲੀ ਨਾਲ ਉਡਾ ਦਿੱਤਾ ਸੀ। ਫਿਰ ਵੀਰ ਮੰਗਲ ਪਾਂਡੇ ਨੂੰ ਗ੍ਰਿਫਤਾਰ ਕਰਕੇ ਬੈਰਕਪੁਰ ਵਿੱਚ ਹੀ 8 ਅਪ੍ਰੈਲ ਨੂੰ ਫਾਂਸੀ ਦੇ ਦਿੱਤੀ ਗਈ। ਭਾਵੇਂ ਕਿ ਮੰਗਲ ਪਾਂਡੇ ਦੀ ਲਾਸਾਨੀ ਸ਼ਹਾਦਤ ਦਾ ਮੇਰਠ ਦੇ ਵਿਦਰੋਹ ਨਾਲ ਕੋਈ ਸੰਬੰਧ ਨਹੀਂ ਸੀ, ਪਰ ਇੱਕ ਗੱਲ ਪੱਕੀ ਸੀ ਕਿ ਹੁਣ ਦੇਸ਼ ਦੇ ਕੋਨੇ ਕੋਨੇ ਵਿੱਚ ਵਸੇ ਲੋਕ ਬ੍ਰਿਟਿਸ਼ ਹਕੂਮਤ ਦੇ ਜ਼ੁਲਮ ਖਿਲਾਫ ਆਵਾਜ਼ ਉਠਾਉਣ ਲੱਗੇ ਸਨ। ਉਹਨਾਂ ਵਿੱਚੋਂ ਹੀ ਬਗਾਵਤ ਦੀ ਇੱਕ ਆਵਾਜ਼ ਸੀ, ਮੇਰਠ ਸ਼ਹਿਰ ਚੋਂ ਉੱਠੀ ਵਿਦਰੋਹ ਦੀ ਇਹ ਆਵਾਜ਼। ਪਰ ਤਾਕਤਵਰ ਅੰਗਰੇਜ਼ ਹਕੂਮਤ ਵੱਲੋਂ ਇਸ ਵਿਦਰੋਹ ਨੂੰ ਦਬਾ ਦਿੱਤਾ ਗਿਆ ਤੇ ਘਟਨਾ ਦੀ ਨਿਰਪੱਖ ਜਾਂਚ ਕਰਨ ਦਾ ਨਾਟਕ ਕਰਦੇ ਹੋਏ ਬ੍ਰਿਟਿਸ਼ ਹਕੂਮਤ ਨੇ ਮੇਜਰ ਵਿਲੀਅਮਸਨ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾ ਦਿੱਤੀ। ਕਮੇਟੀ ਨੇ ਕੋਤਵਾਲ ਧਨ ਸਿੰਘ ਨੂੰ ਕਸੂਰਵਾਰ ਠਹਿਰਾ ਦਿੱਤਾ ਤੇ ਰਿਪੋਰਟ ਵਿੱਚ ਦੱਸਿਆ ਕਿ ਇਸ ਵਿਦਰੋਹ ਵਿੱਚ ਅਯੁੱਧਿਆ ਤੋਂ ਆਏ ਇੱਕ ਸਾਧੂ ਦਾ ਵੀ ਹੱਥ ਸੀ। ਮੇਰਠ ਦੇ ਕਾਰੀਆ ਸਮਾਜੀ, ਇਤਿਹਾਸਕਾਰ ਤੇ ਸੁਤੰਤਰਤਾ ਸੈਨਾਨੀ ਆਚਾਰਿਆ ਦੀਪਾਂਕਰ ਮੁਤਾਬਿਕ ਉਹ ਸਾਧੂ ਕੋਈ ਹੋਰ ਨਹੀਂ ਸਗੋਂ ਖੁਦ ਸਵਾਮੀ ਦਯਾਨੰਦ ਸਨ। ਮੈਂ ਆਪ ਗਵਾਹ ਹਾਂ ਇਸ ਗੱਲ ਦਾ ਕਿ ਭਾਵੇਂ 1857 ਦਾ ਇਹ ਵਿਦਰੋਹ ਸੈਨਿਕਾਂ ਦਾ ਇੱਕ ਵਿਦਰੋਹ ਸੀ, ਪਰ ਇਹ ਵਿਦਰੋਹ ਲਗਾਤਾਰ ਵਿਸ਼ਾਲ ਰੂਪ ਲੈਂਦਾ ਗਿਆ ਤੇ ਪੂਰੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਦੇਹਰਾਦੂਨ ਤੋਂ ਲੈ ਕੇ ਦਿੱਲੀ ਤੱਕ, ਮੁਰਾਦਾਬਾਦ, ਬਿਜਨੌਰ, ਆਗਰਾ, ਝਾਂਸੀ ਤੇ ਪੰਜਾਬ, ਰਾਜਸਥਾਨ ਤੋਂ ਲੈ ਕੇ ਮਹਾਰਾਸ਼ਟਰ ਦੇ ਲੋਕ ਵੀ ਇਸ ਸੰਗਰਾਮ ਵਿੱਚ ਕੁੱਦ ਪਏ।

ਇਸ ਕ੍ਰਾਂਤੀ ਵਿੱਚ ਲੋੜਵੀਂ ਭੂਮਿਕਾ ਨਿਭਾਉਣ ਵਾਲੇ ਪਿੰਡ ਪਾਂਚਲੀ ਤੇ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਸਜ਼ਾ ਭੁਗਤਣੀ ਪਈ। 4 ਜੁਲਾਈ 1857 ਨੂੰ ਤੜਕੇ 4 ਵਜੇ ਦਾ ਉਹ ਮਨਹੂਸ ਵਕਤ ਅੱਜ ਵੀ ਯਾਦ ਕਰਦਾ।

ਸਰਕਾਰ ਨਾਲ ਉਡਾ ਦਿੱਤਾ ਗਿਆ। ਸੈਂਕੜੇ ਕਿਸਾਨ ਮਾਰੇ ਗਏ ਤੇ ਜੋ ਬਚ ਗਏ ਉਹਨਾਂ ਵਿੱਚੋਂ 46 ਨੂੰ ਕੈਦ ਕਰ ਲਿਆ ਗਿਆ ਤੇ ਬਾਅਦ ਵਿੱਚ ਉਹਨਾਂ ਵਿੱਚੋਂ ਮਾਂ ਭਾਰਤੀ ਦੇ 40 ਵੀਰ ਸਪੂਤਾਂ ਨੂੰ ਫਾਂਸੀ ਦੇ ਫੰਦੇ ਉੱਤੇ ਲਟਕਾ ਦਿੱਤਾ ਗਿਆ।

0: ਸਾਰੇ ਪਿੰਡ ਬਰਗੋਲ ਦੇ ਵੀ ਨੌ ਲੋਕਾਂ ਨੂੰ ਦੁਸਹਿਰੇ ਵਾਲੇ ਦਿਨ ਫਾਂਸੀ ਦੇ ਦਿੱਤੀ ਗਈ ਤੇ ਪੂਰੇ ਪਿੰਡ ਨੂੰ ਤਬਾਹ ਕਰ ਦਿੱਤਾ ਗਿਆ। ਆਜ਼ਾਦੀ ਦੇ ਉਹਨਾਂ ਪਰਵਾਨੀਆਂ ਦੀ ਯਾਦ ਵਿੱਚ ਅੱਜ ਵੀ ਬਰਗੋਲ ਪਿੰਡ ਦੇ ਲੋਕ ਦੁਸਹਿਰਾ ਨਹੀਂ ਮਨਾਉਂਦੇ। ਆਜ਼ਾਦੀ ਦੇ ਸੰਗਰਾਮ ਦੀ ਸ਼ਮਾ ਬਲ ਚੁੱਕੀ ਸੀ, ਹਿੰਦੁਸਤਾਨੀ ਜਾਗ ਉੱਠੇ ਸਨ ਤੇ ਮੁੱਢ ਬੱਝ ਚੁੱਕਿਆ ਸੀ ਅੰਗਰੇਜ਼ ਹਕੂਮਤ ਦੇ ਖਿਲਾਫ ਇੱਕ ਫੈਸਲਾ ਕੁੰਨ ਜੰਗ ਦਾ। ਅਗਲੀ ਵਾਰ ਮੈਂ ਤੁਹਾਨੂੰ ਸੁਣਾਵਾਂਗਾ 1857 ਦੇ ਹੀ ਹਿੰਡਨ ਦੇ ਯੁੱਧ ਦੀ ਅਮਰ ਗਾਥਾ। ਸੁਣਨਾ ਜ਼ਰੂਰ ਤੇ ਮਾਣ ਕਰਨਾ ਭਾਰਤ ਦੇਸ਼ ਦੇ ਮਾਣ ਅਤੇ ਇਤਿਹਾਸ ਉੱਪਰ। ਆਖਿਰ ਗੱਲ ਹੈ ਮਾਂ ਭਾਰਤੀ ਦੇ ਸਨਮਾਨ ਦੀ, ਕਥਾ ਸੰਗਰਾਮ।
1: ਬੋਲ ਗਾਉਣ ਦੇ ਲਾਉਂਦੇ ਹਾਂ,
2: ਆਓ ਸੁਣਦੇ ਹਾਂ ਜੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ।

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾ

ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵੀ ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ

ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ